0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਅਲਬਰਟਾ ਵਿੱਚ ਸੰਗਠਿਤ ਅਪਰਾਧ ਲਈ ਕੋਈ ਥਾਂ ਨਹੀਂ। ਅਸੀਂ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ 8 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੇ ਹਾਂ ਤਾਂ ਜੋ ਅਲਬਰਟਾ ਦੇ ਪਰਿਵਾਰਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਖਤਰਾ ਬਣੇ ਗੈਂਗਸ, ਫਿਰੌਤੀ ਵਸੂਲੀ ਅਤੇ ਅਪਰਾਧਿਕ ਨੈਟਵਰਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਇਹ ਫੰਡ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਧੇਰੇ ਮਜ਼ਬੂਤ ਨਿਗਰਾਨੀ, ਖੁਫੀਆ ਜਾਣਕਾਰੀ, ਡਿਜੀਟਲ ਫੋਰੈਂਸਿਕ ਅਤੇ ਜਾਂਚ ਸਮਰੱਥਾਵਾਂ ਪ੍ਰਦਾਨ ਕਰੇਗਾ ਤਾਂ ਜੋ ਸੰਗਠਿਤ ਅਪਰਾਧਿਕ ਗਰੋਹਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਅਲਬਰਟਾ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ,
3: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ, ਸਬਰੰਗ ਰੇਡੀਓ 94.7 FM।
4: ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7 ਟੂ 8 PM, ਸੰਡੇਜ਼ 1 ਟੂ 5 PM।
3: ਵਿਜ਼ਿਟ sabrang.ca।
5: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
4: ਸਬਰੰਗ ਰੇਡੀਓ 94.7 FM ਦੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਸ਼ਾਮ ਦੇ ਪ੍ਰੋਗਰਾਮ ਚ, ਜਿਹੜਾ ਕਿ ਤੁਸੀਂ ਐਵਰੀ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ 8 ਵਜੇ ਤੱਕ ਚੱਲੇਗਾ, ਜਿਹਦੇ ਸਪੈਸ਼ਲ ਸਾਡੇ ਕੋਲ 2 ਗੈਸਟ ਪਹੁੰਚੇ ਨੇ, ਅਲੱਗ ਅਲੱਗ ਪਹੁੰਚੇ ਨਹੀਂ, ਮਤਲਬ ਇੱਕ ਗੈਸਟ ਪਹੁੰਚ ਚੁੱਕੇ ਨੇ, ਦੂਸਰੇ ਜਿਹੜੇ ਨੇ ਉਹ 7:30 ਵਜੇ

0: ਆਣਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਤੇ ਪ੍ਰੋਗਰਾਮ ਜਿਹੜਾ ਇਹ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਕਿਉਂਕਿ ਦੁਨੀਆ ਭਰ ਦੀਆਂ ਖਬਰਾਂ ਕਿਉਂਕਿ ਜਿਵੇਂ ਜਿਵੇਂ ਫਾਲ ਸੀਜ਼ਨ ਸ਼ੁਰੂ ਹੋ ਜਾਂਦਾ ਤੁਹਾਨੂੰ ਪਤਾ ਵੀ ਕਾਫੀ ਇਵੈਂਟਸ ਵੀ ਨਾਲ ਹੀ ਪਲਾਨ ਹੋ ਜਾਂਦੇ ਨੇ ਸੋ ਇਵੈਂਟ ਜਿਹੜੇ ਨੇ ਉਹ ਆ ਰਹੇ ਆ ਤੇ ਨਾਲ ਦੀ ਨਾਲ ਹੀ ਇਸ ਤੋਂ ਪਹਿਲਾਂ ਈਵੈਂਟ ਪਹੁੰਚਣ ਕੁਛ ਕੁਛ ਈਵੈਂਟਸ ਤੇ ਆ ਹੀ ਰਹੇ ਆ ਬਟ ਨਾਲ ਦੀ ਨਾਲ ਹੀ ਜਿਹੜੀ ਉਹ ਠੰਡ ਦਾ ਵੀ ਸੱਦਾ ਜਿਹੜਾ ਆ ਚੁੱਕਿਆ ਸੋ ਇਸ ਵੀਕਐਂਡ ਦੇ ਉੱਤੇ ਠੰਡ ਵੀ ਦੇਖਣ ਨੂੰ ਮਿਲੇਗੀ ਤੁਹਾਨੂੰ ਪਤਾ ਕਿਉਂਕਿ ਆਲਰੇਡੀ ਵੈਸੇ ਠੰਡ ਦਾ ਨਾਂ ਸੁਣਦੇ ਹੀ ਗਲਾ ਜਿਹੜਾ ਆ ਥੋੜ੍ਹਾ ਜਿਹਾ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਸੋ ਇਸ ਕਰਕੇ ਠੰਡਕ ਦੇ ਮਾਹੌਲ 'ਚ ਜਲਦੀ ਜਲਦੀ ਜਿਹਨੂੰ ਕਹਿੰਦੇ ਨੇ ਭੱਜ ਲਓ ਜਿਹੜਾ ਕੰਮ ਕਰਨੇ ਆ ਕਰ ਲਓ ਕਿਉਂਕਿ ਵੀਕਐਂਡ 'ਤੇ ਥੋੜ੍ਹੀ ਬਹੁਤੀ ਸਨੋਅ ਦੇ ਚਾਂਸਿਸ ਜਿਹੜੇ ਦੱਸੇ ਜਾ ਰਹੇ ਨੇ ਹੋ ਸਕਦਾ ਵੀ 1 to 3 centimeters ਕਹਿ ਰਹੇ ਸੀਗੇ ਹੋ ਸਕਦਾ ਵੀ ਉਸ ਤੋਂ ਜ਼ਿਆਦਾ ਵੀ ਪੈ ਜਾਵੇ ਬਟ ਸੋ ਫਾਰ ਅੱਜ ਦਾ ਜਿਹੜਾ ਟੈਂਪਰੇਚਰ ਹੈ ਉਹ ਰਾਈਟ ਨੂੰ 12 degrees ਜਿਹੜਾ ਕਿ 10 ਦੀ ਤਰ੍ਹਾਂ ਮਹਿਸੂਸ ਹੋ ਰਿਹਾ ਥੋੜ੍ਹੀ ਜਿਹੀ ਠੰਡਕ ਜ਼ਰੂਰ ਵੈਦਰ ਦੇ ਵਿੱਚ ਦੇਖੀ ਜਾ ਰਹੀ ਹੈ ਸੋ ਵੱਧ ਤੋਂ ਵੱਧ 15 degrees ਸੀਗਾ ਅੱਜ ਦਾ 14-15 degrees ਤੱਕ ਗਿਆ ਵੱਖਰੀ ਵੱਖਰੀ ਜਗ੍ਹਾ ਦੇ ਉੱਤੇ ਅੱਜ ਦਾ ਟੈਂਪਰੇਚਰ ਅਤੇ ਘੱਟ ਤੋਂ ਘੱਟ 3 degrees ਤੱਕ ਜਾਏਗਾ ਕੱਲ੍ਹ ਚਮਕਦਾਰ ਧੁੱਪ ਜਿਹੜੀ ਹੈ ਲਾਸਟ ਮੈਨੂੰ ਲੱਗਦਾ ਵੀ ਵਧੀਆ ਹੋਟ ਵੈਦਰ ਦਾ ਦਿਨ ਜਿਹੜਾ ਹਾਲੇ ਅੱਗੇ ਅਗਲੇ ਵੀਕ 'ਚ ਵੀ ਆਉਣਗੇ ਬਟ ਇਹ ਹੈ ਵੀ 21 degrees ਜਿਹੜਾ ਅਬਾਊਟ 20 degrees ਜਿਹੜਾ ਕੱਲ੍ਹ ਦਾ ਫਰਾਈਡੇ ਹੋਏਗਾ ਫਿਰ ਆਲ ਆਫ ਸਡਨ ਜਿਹੜਾ ਇਹ ਠੰਡਕ ਪੈਣੀ ਸ਼ੁਰੂ ਹੋ ਜਾਣੀ ਹੈ ਸ਼ਾਮਾਂ ਤੱਕ ਮੈਂ ਦੇਖ ਰਿਹਾ ਸੀਗਾ ਸੋ ਉਸ ਤੋਂ ਬਾਅਦ ਫਿਰ ਸੈਟਰਡੇ ਅਤੇ ਸੰਡੇ ਜਿਹੜੀ ਹੈ ਸਨੋਅ ਦੀ ਜਿਹੜੇ ਚਾਂਸਿਸ ਨੇ 1 centimeter ਜਾਂ ਥੋੜ੍ਹੀ ਘੱਟ ਇੰਨੀ ਕੁ ਹਲਕੀ ਫੁਲਕੀ ਸਨੋਅ ਸ਼ਾਵਰ ਜਿਹੜੀਆਂ ਨੇ ਉਹ ਮੋਰਨਿੰਗ ਸੰਡੇ ਨੂੰ ਦੇਖੇ ਜਾਣਗੇ ਜਦੋਂ ਤੁਸੀਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਸੁਣੋਗੇ ਅਤੇ ਟੈਂਪਰੇਚਰ ਮੈਂ ਤੁਹਾਨੂੰ ਦੱਸਿਆ ਨਹੀਂ ਸ਼ਨੀਵਾਰ ਨੂੰ ਜਿਹੜਾ 21 to 21 degrees ਕਿਉਂਕਿ ਫਰਾਈਡੇ ਨੂੰ ਹੈ ਅਤੇ ਸ਼ਨੀਵਾਰ ਸੈਟਰਡੇ ਵਾਲੇ ਦਿਨ October 10 ਨੂੰ ਇਹ ਟੈਂਪਰੇਚਰ ਜਿਹੜਾ 6 degrees ਤੱਕ ਜਾਏਗਾ ਘੱਟ ਤੋਂ ਘੱਟ -1 degree ਸੰਡੇ 11 October ਨੂੰ 2 degrees ਅਤੇ -3 degrees ਸੋ ਹਲਕੀ ਹਲਕੀ ਸਨੋਅ ਜਿਹੜੀ ਹੈ ਮੋਰਨਿੰਗ ਦੇ ਵਿੱਚ ਦੇਖੀ ਜਾਏਗੀ ਫਿਰ ਤੋਂ ਦੁਬਾਰਾ ਮੰਡੇ 12 October ਨੂੰ 9 degrees ਵੱਧ ਤੋਂ ਵੱਧ ਕਿਉਂਕਿ ਲੌਂਗ ਵੀਕੈਂਡ ਤੁਹਾਨੂੰ ਪਤਾ ਥੈਂਕਸਗਿਵਿੰਗ ਦੇ ਆ ਅਤੇ ਇਸ ਮੌਕੇ ਦੇ ਉੱਤੇ ਕਾਫੀ ਰੌਣਕਾਂ ਵੀ ਲੱਗਣੀਆਂ ਅਲੱਗ ਅਲੱਗ ਗੱਲਾਂ ਬਾਤਾਂ ਵੀ ਹੋਣਗੀਆਂ ਸੋ 9 degrees ਇਸ ਦਿਨ ਵੱਧ ਤੋਂ ਵੱਧ ਟੈਂਪਰੇਚਰ ਘੱਟ ਤੋਂ ਘੱਟ -4 ਟਿਊਜ਼ਡੇ 13 October ਨੂੰ 14 degrees ਟੈਂਪਰੇਚਰ 0 degrees ਘੱਟ ਤੋਂ ਘੱਟ ਹੋਏਗਾ 14 October ਨੂੰ ਜਿਹੜੀ ਇਹ ਸਨੋਅ ਸ਼ਾਵਰਸ ਦੀ ਪੋਸੀਬਿਲਟੀ ਜਿਹੜੀ ਦੱਸੀ ਜਾ ਰਹੀ ਹੈ ਜੀ ਇਸ ਦਿਨ 2.7 mm ਦੀ ਜਿਹੜੀ ਰੇਨ ਜਾਂ ਸ਼ਾਵਰਸ ਜਿਹੜੇ ਨੇ ਬੇਸਿਕਲੀ ਕਿਉਂਕਿ ਟੈਂਪਰੇਚਰ ਗਰਮ ਹੋਣਾ ਅਤੇ ਠੰਡਕ ਹੋਣ ਦੇ ਨਾਲ ਹੀ ਤੁਹਾਨੂੰ ਪਤਾ ਵੀ ਉਹ ਸਨੋਅ 'ਚ ਕਨਵਰਟ ਹੋ ਜਾਂਦਾ ਬਟ ਅਦਰਵਾਈਜ਼ ਐਕਸੀਡੈਂਟ ਦੀ ਨਜ਼ਰ ਪੈ ਗਈ ਹੈ ਮੇਰੀ ਖਬਰਾਂ ਦੇਖਦਿਆਂ ਦੇਖਦਿਆਂ ਕਈ ਖਬਰਾਂ ਜਿਹੜੀਆਂ ਨੇ ਉਹ ਧਿਆਨ ਭਟਕਾ ਦਿੰਦੀਆਂ ਕਿਉਂਕਿ ਕੋਸ਼ਿਸ਼ ਹੁੰਦੀ ਹੈ ਵੀ ਲਾਈਵ ਆਪਾਂ ਤੁਹਾਡੇ ਵਾਸਤੇ ਖਬਰਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਜਾਂ ਜੋ ਗੱਲਬਾਤ ਚੱਲ ਰਹੀ ਹੈ ਬ੍ਰੇਕਿੰਗ ਨਿਊਜ਼ ਨਾਲ ਦੀ ਨਾਲ ਕਵਰ ਕਰਦੇ ਜਾਈਏ ਮੰਨਦਾ ਇਹ ਆਵਾਂ ਮੈਂ ਕਿ ਵੀ ਤੁਸੀਂ ਥਰੋਟ ਦਾ ਡੇ ਜਿਹੜਾ ਹੈ ਕਾਫੀ ਕੁਛ ਨਾ ਕੁਛ ਖਬਰਾਂ ਬਾਰੇ ਜਾਣਕਾਰੀ ਰੱਖਦੇ ਹੋ ਅਤੇ ਸ਼ਾਮ ਨੂੰ ਤੁਹਾਨੂੰ ਵੱਧ ਤੋਂ ਵੱਧ ਜਿਹੜੀਆਂ ਨੇ ਉਹ ਡਿਫਰੈਂਟ ਅਤੇ ਖਾਸ ਖਬਰਾਂ ਜਿਹੜੀਆਂ ਨੇ ਤੁਹਾਡੇ ਰੂਬਰੂ ਕਰਤੀਆਂ ਜਾਣ ਅੱਜ ਦੇ ਪ੍ਰੋਗਰਾਮ 'ਚ ਆਪਾਂ ਰੈਫਰੈਂਡਮ ਦੇ ਬਾਰੇ ਵੀ ਗੱਲਬਾਤ ਕਰਾਂਗੇ ਕੁਛ ਸਪੈਸ਼ਲ ਗੈਸਟ ਪਹੁੰਚੇ ਨੇ ਜਿਨ੍ਹਾਂ ਦੇ ਨਾਲ ਆਪਾਂ ਰੈਫਰੈਂਡਮ ਦੇ ਬਾਰੇ ਗੱਲਬਾਤ ਕਰਨੀ ਹੈ ਉਹਦੇ ਨਾਲ ਨਾਲ ਆਪਾਂ ਕੁਛ ਇੱਕ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਚੱਲਦੀਆਂ ਰਹਿਣਗੀਆਂ ਅਤੇ ਫੰਡ ਰੇਜ਼ਰ ਦੇ ਬਾਰੇ ਵੀ ਗੱਲਬਾਤ ਜਿਹੜੀ ਉਹ ਕੀਤੀ ਜਾਏਗੀ ਸੋ ਪ੍ਰੋਗਰਾਮ ਕਿੱਥੋਂ ਸ਼ੁਰੂ ਕਰੀਏ ਅਤੇ ਕਿਹੜੀ ਖਬਰ ਦੇ ਨਾਲ ਤੁਹਾਡੀ ਸ਼ੁਰੂਆਤ ਕਰਨੀ ਚਾਹੀਦੀ ਹੈ ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਜਿਹੜਾ ਪਾ ਦਿੰਦੇ ਮੈਨੂੰ ਲੱਗਦਾ ਕਿਉਂਕਿ ਆਪਾਂ ਟਾਈਮ ਜਿਹੜਾ ਉਹ ਡਿਫਰੈਂਟ ਡਿਫਰੈਂਟ ਤਰੀਕੇ ਦਾ ਚੱਲ ਰਿਹਾ ਵੈਸੇ ਦੁਨੀਆ ਭਰ ਦੇ ਅੰਦਰ ਸੰਘਰਸ਼ ਜਿਹੜਾ ਚੱਲ ਰਿਹਾ ਚਾਹੇ ਉਹ ਸਟੂਡੈਂਟਸ ਹੋਣ ਜਾਂ ਆਮ ਲੋਕੀ ਹੋਣ ਅਤੇ ਚਾਹੇ ਉਹ ਫਰਾਂਸ ਹੋਵੇ ਚਾਹੇ ਇੰਡੀਆ ਹੋਵੇ ਕੈਨੇਡਾ ਦੇ ਵਿੱਚ ਥੋੜ੍ਹੀ ਜਿਹੀ ਹੁਣ ਠੰਡ ਪਈ ਹੈ ਬਟ ਕੈਨੇਡਾ ਦੇ ਵਿੱਚ ਹੋਰ ਬੜੇ ਇਸ਼ੂ ਜਿਹੜੇ ਨੇ ਲਗਾਤਾਰ ਦੇਖਣ ਨੂੰ ਮਿਲਦੇ ਪਏ ਨੇ ਸੋ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕਰ ਲੈਂਦੇ ਹਾਂ ਤੁਹਾਨੂੰ ਖਬਰਾਂ ਜਿਹੜੀਆਂ ਨੇ ਉਹ ਸੁਣਾ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਥੋੜ੍ਹੀ ਜਿਹੀ ਖਬਰ ਸੁਣਾਂਗੇ ਜ਼ਿਆਦਾ ਨਹੀਂ ਸੁਣੀਆਂ ਕਿਉਂਕਿ ਗੈਸਟ ਆ ਚੁੱਕੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਹੈ ਅਤੇ ਆਪਣਾ ਪ੍ਰੋਗਰਾਮ ਜਿਹੜਾ ਆਪਾਂ ਇਸੇ ਤਰੀਕੇ ਨਾਲ ਅੱਗੇ ਵਧਾਉਣਾ 7:06 ਸਟੂਡੀਓ ਦੀਆਂ ਘੜੀਆਂ ਦੇ ਉੱਤੇ ਹੀ ਹੋ ਚੁੱਕੇ ਆ ਤੇ ਸੁਣਦੇ ਆ ਕੁਛ ਇੱਕ ਪੰਜਾਬੀ ਦੀਆਂ ਖਬਰਾਂ ਫਿਰ ਇਸ ਤੋਂ ਬਾਅਦ
1: ਭਾਰਤੀ ਟਰੱਕ ਡਰਾਈਵਰ ਕਾਰਗੋ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਦੇ ਅੜਿੱਕੇ ਆ ਗਿਆ ਜਿਸ ਦੀ ਸ਼ਨਾਖਤ 22 ਦੇ ਜੈਵੀਰ ਸਿੰਘ ਵਜੋਂ ਕੀਤੀ ਗਈ ਹੈ ਕੈਲੀਫੋਰਨੀਆ ਦੇ ਐਲਕ ਗਰੋਵ ਨਾਲ ਸੰਬੰਧਿਤ ਜੈਵੀਰ ਸਿੰਘ ਨੂੰ ਨੈਬਰਾਸਕਾ ਸਟੇਟ ਪੈਟਰੋਲ ਵੱਲੋਂ ਡਾਸਨ ਕਾਉਂਟੀ 'ਚ ਕਾਬੂ ਕੀਤਾ ਗਿਆ ਪ੍ਰਾਪਤ ਜਾਣਕਾਰੀ ਮੁਤਾਬਕ ਚੋਰੀ ਕੀਤਾ ਕਾਰਗੋ ਲਿਜਾਣ ਬਾਰੇ ਸੂਹ ਮਿਲਣ ਤੇ ਸੈਨੈਕਸ ਟਰੱਕ ਸਟਾਪ ਤੇ ਇੱਕ ਡਰਾਈਵਰ ਤੋਂ ਪੁੱਛ ਪੜਤਾਲ ਕੀਤੀ ਗਈ ਸ਼ਿਪਿੰਗ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਟਰੱਕ 'ਚ ਲੱਦਿਆ ਸਮਾਨ ਇਲਨੋਏ ਦੇ ਲਿਬਰਟੀਵਿਲ ਤੋਂ ਲੱਦਿਆ ਅਤੇ ਵਰਜੀਨੀਆ ਦੇ ਸਟਾਰਲਿੰਗ ਵਿਖੇ ਲਿਜਾਇਆ ਜਾ ਰਿਹਾ ਸੀ ਇਸੇ ਦੌਰਾਨ ਟਰੱਕ ਦੀ ਜਾਣਕਾਰੀ ਚੋਰੀ

ਦੌਰਾਨ ਵਰਤੇ ਟਰੱਕ ਨਾਲ ਮੇਲ ਖਾ ਗਈ ਅਤੇ ਨੇਬਰਾਸਕਾ ਸਟੇਟ ਪੈਟਰੋਲ ਨੇ ਡਰਾਈਵਰ ਨੂੰ ਹਿਰਾਸਤ ਚ ਲੈ ਲਿਆ ਜੈਬੀਰ ਸਿੰਘ ਵਿਰੁੱਧ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਤੋਂ ਬਗੈਰ ਟਰੱਕ ਚਲਾਉਣ ਦੇ ਦੋਸ਼ ਵੀ ਆਇਦ ਕੀਤੇ ਗਏ ਨੇ ਅਤੇ ਅਦਾਲਤ ਚ ਅਗਲੀ ਪੇਸ਼ੀ 26 ਅਕਤੂਬਰ ਨੂੰ ਹੋਵੇਗੀ ਫਰਾਂਸ ਦੇ ਸਟਾਰਬਰਗ ਚ ਯੂਰਪੀ ਸੰਸਦ ਦੀਆਂ ਇਮਾਰਤਾਂ ਦੇ ਨੇੜੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ 23 ਕੈਰਟ ਸੋਨੇ ਦੀ ਬਣੀ ਨਗਨ ਮੂਰਤੀ ਲਗਾਏ ਜਾਣ ਤੋਂ ਬਾਅਦ ਇਹ ਚਰਚਾ ਦਾ ਕੇਂਦਰ ਬਣ ਗਈ ਹੈ ਕਰੀਬ 8.5 ਫੁੱਟ ਉੱਚੀ ਇਸ ਮੂਰਤੀ ਨੂੰ ਔਰੇਂਜ ਪਲੇਗ ਨਾਮ ਦਿੱਤਾ ਗਿਆ ਹੈ ਇਸ ਨੂੰ ਡੈਨਮਾਰਕ ਦੇ ਕਲਾਕਾਰ ਜੇਨਸ ਗੈਲਸ਼ਿਓਟ ਨੇ ਤਿਆਰ ਕੀਤਾ ਹੈ ਮੂਰਤੀ ਚ ਟਰੰਪ ਨੂੰ ਨਗਨ ਹਾਲਤ ਚ ਇਕ ਛੋਟੇ ਕੱਪੜੇ ਪਹਿਨੇ ਵਿਅਕਤੀ ਦੇ ਮੋਢਿਆਂ ਤੇ ਬੈਠਾ ਦਿਖਾਈ ਗਿਆ ਹੈ ਉਸ ਦੇ ਹੱਥ ਚ ਇਕ ਨਿਆਂ ਦਾ ਤਰਾਜ਼ੂ ਜਦਕਿ ਦੂਜੇ ਹੱਥ ਚ ਲੰਬਾ ਗੋਲਫ ਕਲੱਬ ਹੈ ਗੋਲਫ ਕਲੱਬ ਦੇ ਨੇੜੇ ਰੱਖੀ ਗੋਲਫ ਬਾਲ ਨੂੰ ਧਰਤੀ ਦਾ ਪ੍ਰਤੀਕ ਦਰਸਾਇਆ ਗਿਆ ਹੈ ਮੂਰਤੀ ਦੇ ਆਧਾਰ ਤੇ ਲਿਖੇ ਸੰਦੇਸ਼ ਰਾਹੀਂ ਸੱਤਾ ਦੇ ਬੋਝ ਅਤੇ ਇਸ ਦੇ ਪ੍ਰਭਾਵ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਦੇ ਨਾਲ ਹੀ ਮੂਰਤੀ ਨੂੰ ਅਨਿਆਂ ਦਾ ਰਾਜਾ ਵੀ ਕਿਹਾ ਗਿਆ ਹੈ ਕਲਾਕਾਰ ਜੇਨਸ ਗੈਲਸ਼ਿਓਟ ਮੁਤਾਬਕ ਇਹ ਮੂਰਤੀ ਮਸ਼ਹੂਰ ਪਰੀ ਕਥਾ ਦ ਐਮਪਰਰਸ ਨਿਊ ਕਲੋਥਸ ਤੋਂ ਪ੍ਰੇਰਿਤ ਹੈ ਇਸ ਕਹਾਣੀ ਚ ਇਕ ਘਮੰਡੀ ਸ਼ਾਸਕ ਆਪਣੇ ਆਪ ਨੂੰ ਸ਼ਾਨਦਾਰ ਕੱਪੜਿਆਂ ਚ ਸਮਝਦਾ ਹੈ ਜਦਕਿ ਅਸਲ ਚ ਉਹ ਨਗਨ ਹੁੰਦਾ ਹੈ ਕਲਾਕਾਰ ਨੇ ਇਸ ਕਹਾਣੀ ਦੇ ਰੂਪਕ ਰਾਹੀਂ ਸੱਤਾ ਘਮੰਡ ਅਤੇ ਲੋਕਾਂ ਦੀ ਚੁੱਪੀ ਤੇ ਸਵਾਲ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਗੈਲਸ਼ਿਓ ਨੇ ਕਿਹਾ ਹੈ ਕਿ ਉਨ੍ਹਾਂ ਦੀ ਨਜ਼ਰ ਚ ਟਰੰਪ ਨਿਯਮਾਂ ਤੇ ਆਧਾਰਿਤ ਵਿਸ਼ਵ ਵਿਵਸਥਾ ਲੋਕਤੰਤਰਿਕ ਕਦਰਾਂ ਕੀਮਤਾਂ ਤੇ ਜਲਵਾਯੂ ਸੰਕਟ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਲਈ ਵੱਡੇ ਖਤਰਿਆਂ ਚੋਂ ਇਕ ਦੀ ਨੁਮਾਇੰਦਗੀ ਕਰਦੇ ਨੇ ਉਨ੍ਹਾਂ ਲੋਕਾਂ ਨੂੰ ਅਜਿਹੇ ਪ੍ਰਭਾਵਾਂ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ ਮੂਰਤੀ ਨੇ ਸਟਾਰਸਬਰਗ ਚ ਸਿਆਸੀ ਅਤੇ ਕਲਾਤਮਕ ਚਰਚਾ ਨੂੰ ਨਵਾਂ ਵਿਸ਼ਾ ਦੇ ਦਿੱਤਾ ਹੈ ਯਮਨ ਦੇ ਇਰਾਨ ਸਮਰਥਿਤ ਹੂਥੀ ਬਾਗੀਆਂ ਨੇ ਸਾਊਦੀ ਅਰਬ ਦੇ ਦੋ ਪ੍ਰਮੁੱਖ ਹਵਾਈ ਅੱਡਿਆਂ ਤੇ ਹਮਲਾ ਕੀਤਾ ਇਸ ਹਮਲੇ ਚ ਦੋ ਲੋਕਾਂ ਦੀ ਮੌਤ ਹੋ ਗਈ ਤੇ 36 ਹੋਰ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹਾਲਾਂਕਿ ਸਾਊਦੀ ਜਨਰਲ ਅਥਾਰਟੀ ਫਾਰ ਸਿਵਲ ਏਵੀਏਸ਼ਨ ਨੇ ਅਭਾ ਅਤੇ ਰਿਆਦ ਦੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੋਏ ਇਨ੍ਹਾਂ ਹਮਲਿਆਂ ਲਈ ਸਿੱਧੇ ਤੌਰ ਤੇ ਕਿਸੇ ਖਾਸ ਧਿਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਪਰ ਹੂਥੀ ਬਾਗੀਆਂ ਨੇ ਪਹਿਲਾਂ ਹੀ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲੈ ਲਈ ਸੀ ਅਧਿਕਾਰੀਆਂ ਨੇ ਦੱਸਿਆ ਕਿ ਅਭਾ ਹਵਾਈ ਅੱਡੇ ਤੇ ਹੋਏ ਹਮਲੇ ਚ ਮੋਰੋਕੋ ਅਤੇ ਅਲਜੀਰੀਆ ਦੇ ਨਾਗਰਿਕ ਮਾਰੇ ਗਏ ਅਤੇ 28 ਹੋਰ ਜ਼ਖਮੀ ਹੋ ਗਏ ਜਦਕਿ ਕਿੰਗ ਖਾਲਿਦ ਹਵਾਈ ਅੱਡੇ ਤੇ ਹੋਏ ਹਮਲੇ ਦੇ ਵਿਚ ਸੁਡਾਨ ਦਾ ਇਕ ਨਾਗਰਿਕ ਮਾਰਿਆ ਗਿਆ ਤੇ 8 ਹੋਰ ਜ਼ਖਮੀ ਹੋਏ ਨੇ ਹੁਥੀ ਬਾਗੀਆਂ ਵਿਰੁੱਧ ਲੜ ਰਹੇ ਸਾਊਦੀ ਅਗਵਾਈ ਵਾਲੇ ਗੱਠਜੋੜ ਦੇ ਬੁਲਾਰੇ ਮੇਜਰ ਜਨਰਲ ਤੁਰਕੀ ਅਲ ਮਾਲਿਕੀ ਨੇ ਕਿਹਾ ਕਿ ਫੌਜ ਨੇ ਰਿਆਦ ਦੇ ਉੱਤਰ ਵੱਲ ਇਕ ਬੈਲਿਸਟਿਕ ਮਿਜ਼ਾਈਲ ਨੂੰ ਰੋਕਿਆ ਤੇ ਯਮਨ ਦੀ ਰਾਜਧਾਨੀ ਸਨਾ ਚ ਉਸ ਪਲੇਟਫਾਰਮ ਨੂੰ ਤਬਾਹ ਕਰ ਦਿੱਤਾ ਜਿਸ ਦੀ ਵਰਤੋਂ ਸਾਊਦੀ ਰਾਜਧਾਨੀ ਤੇ ਹਮਲਾ ਕਰਨ ਲਈ ਕੀਤੀ ਗਈ ਸੀ ਰਿਪੋਰਟਾਂ ਮੁਤਾਬਕ ਰਿਆਦ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਾਲੀਆ ਹਮਲਿਆਂ ਤੋਂ ਬਾਅਦ ਰਾਜਧਾਨੀ ਦੇ ਹਵਾਈ ਅੱਡੇ ਨੇੜੇ ਸਾਊਦੀ ਸਰਕਾਰ ਦੀ ਮਲਕੀਅਤ ਵਾਲੀ ਤੇਲ ਕੰਪਨੀ ਆਰਾਮਕੋ ਦੇ ਫਿਊਲ ਟੈਂਕਾਂ ਅਤੇ ਹੋਰ ਸਾਜ਼ੋ ਸਮਾਨ ਦੇ ਆਲੇ ਦੁਆਲੇ ਪਿੰਜਰੇ ਵਰਗੀਆਂ ਨਵੀਆਂ ਵਾੜਾਂ ਲਗਾਈਆਂ ਗਈਆਂ ਨੇ ਹਾਲ ਹੀ ਦੇ ਸਮੇਂ ਚ ਦੁਨੀਆਂ ਦੇ ਸਭ ਤੋਂ ਵੱਡੇ ਤੇਲ ਨਿਰਯਾਤਕ ਦੇਸ਼ ਸਾਊਦੀ ਅਰਬ ਚ ਤੇਲ ਅਤੇ ਫੌਜੀ ਸੰਪਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਏ ਇਸ ਨਾਲ ਸਟ੍ਰੇਟ ਆਫ ਹਾਰਮੂਜ਼ ਦੇ ਇਕ ਅਹਿਮ ਬਦਲਵੇਂ ਸਮੁੰਦਰੀ ਰਸਤੇ ਲਈ ਖਤਰਾ ਪੈਦਾ ਹੋ ਗਿਆ ਏ ਜਿੱਥੇ ਇਰਾਨ ਨਾਲ ਤਣਾਅ ਕਾਰਨ ਆਵਾਜਾਈ ਪਹਿਲਾਂ ਹੀ ਘੱਟ ਗਈ ਹੈ ਇਸ ਦੌਰਾਨ ਸਾਊਦੀ ਅਰਬ ਅਤੇ ਉਸ ਦੀਆਂ ਸਹਿਯੋਗੀ ਯਮਨੀ ਫੌਜਾਂ ਨੇ ਜ਼ਮੀਨੀ ਅਤੇ ਹਵਾਈ ਰਸਤੇ ਰਾਹੀਂ ਇਕ ਵੱਡਾ ਹਮਲਾ ਸ਼ੁਰੂ ਕੀਤਾ ਏ ਇਸ ਦਾ ਮਕਸਦ ਉਨ੍ਹਾਂ ਇਲਾਕਿਆਂ ਤੇ ਮੁੜ ਕਬਜ਼ਾ ਕਰਨਾ ਏ ਜਿਨ੍ਹਾਂ ਉੱਤੇ ਬਾਗੀਆਂ ਨੇ ਇਕ ਮਹੀਨਾ ਪਹਿਲਾਂ ਯਮਨ ਦੇ ਪੱਛਮੀ ਲਾਲ ਸਾਗਰ ਤੱਟ ਅਤੇ ਬਾਬਲ ਮੰਦੇਬ ਜਲ ਡਮਰੂ ਦੇ ਨੇੜੇ ਕਬਜ਼ਾ ਕਰ ਲਿਆ ਸੀ ਇਨ੍ਹਾਂ ਟਿਕਾਣਿਆਂ ਨੇ ਹੂਥੀ ਬਾਗੀਆਂ ਨੂੰ ਅਜਿਹੀ ਰਣਨੀਤਿਕ ਸਥਿਤੀ ਪ੍ਰਦਾਨ ਕੀਤੀ ਹੈ ਜਿੱਥੋਂ ਉਹ ਸਾਊਦੀ ਨਾਲ ਜੁੜੇ ਜਹਾਜ਼ਾਂ ਦੀ ਆਵਾਜਾਈ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਫਿਰ ਨੋਬੇਲ ਸ਼ਾਂਤੀ ਪੁਰਸਕਾਰ ਲਈ ਆਪਣੀ ਦਾਅਵੇਦਾਰੀ ਜਤਾਈ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 8 ਜੰਗਾਂ ਨੂੰ ਖਤਮ ਕਰਵਾਉਣ ਚ ਭੂਮਿਕਾ ਨਿਭਾਈ ਹੈ ਤੇ ਅਜਿਹੇ ਕੰਮ ਕੀਤੇ ਨੇ ਜੋ ਉਨ੍ਹਾਂ ਤੋਂ ਪਹਿਲਾਂ ਕਿਸੇ ਹੋਰ ਰਾਸ਼ਟਰਪਤੀ ਨੇ ਨਹੀਂ ਕੀਤੇ ਟਰੰਪ ਨੇ ਇਹ ਟਿੱਪਣੀ ਬੁੱਧਵਾਰ ਨੂੰ ਓਵਲ ਆਫਿਸ ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੀ ਨੋਬੇਲ ਸ਼ਾਂਤੀ ਪੁਰਸਕਾਰ ਦੇ ਜੇਤੂ ਦਾ ਐਲਾਨ ਸ਼ੁੱਕਰਵਾਰ ਨੂੰ ਨਾਰਵੇ ਦੀ ਨੋਬੇਲ ਕਮੇਟੀ ਵੱਲੋਂ ਕੀਤਾ ਜਾਣਾ ਹੈ ਟਰੰਪ ਨੇ ਕਿਹਾ ਮੈਂ ਅਜਿਹੇ ਕੰਮ ਕੀਤੇ ਨੇ ਜੋ ਕਿਸੇ ਹੋਰ ਕਿਸੇ ਨੇ ਨਹੀਂ ਕੀਤੇ ਮੈਂ ਆਪਣੀ ਤਾਰੀਫ਼ ਨਹੀਂ ਕਰ ਰਿਹਾ ਸਿਰਫ ਤੱਥ ਦੱਸ ਰਿਹਾ ਹੈ ਸ਼ਾਇਦ ਕਿਸੇ ਰਾਸ਼ਟਰਪਤੀ ਨੇ ਕਦੇ ਕੋਈ ਜੰਗ ਖਤਮ ਨਹੀਂ ਕਰਵਾਈ ਮੈਂ 8 ਜੰਗਾਂ ਦਾ ਨਿਪਟਾਰਾ ਕਰਵਾਇਆ ਏ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਹੀਂ ਦਿੱਤਾ ਜਾਂਦਾ ਤਾਂ ਇਹ ਨੋਬਲ ਕਮੇਟੀ ਦੀ ਵੱਡੀ ਬਦਨਾਮੀ ਹੋਵੇਗੀ ਉਨ੍ਹਾਂ ਕਿਹਾ ਕਿ ਕਮੇਟੀ ਦੀ ਅਜਿਹੀ ਛਵੀ ਰਹੀ ਹੈ ਕਿ ਸ਼ਾਇਦ ਉਹ ਉਨ੍ਹਾਂ ਵਰਗੇ ਲੋਕਾਂ ਨੂੰ ਇਹ ਪੁਰਸਕਾਰ ਨਹੀਂ ਦਿੰਦੀ ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਪੁਰਸਕਾਰ ਮਿਲੇ ਜਾਂ ਨਾ ਮਿਲੇ ਉਨ੍ਹਾਂ ਨੇ ਇਸ ਤੋਂ ਕਿਤੇ ਵੱਧ ਕੰਮ ਕੀਤਾ ਹੈ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਉਹ ਓਬਾਮਾ ਨਾਲੋਂ ਨੋਬੇਲ ਸ਼ਾਂਤੀ ਪੁਰਸਕਾਰ ਦੇ ਵੱਧ ਹੱਕਦਾਰ ਨੇ ਓਬਾਮਾ ਨੂੰ ਸਾਲ 2009 ਚ ਨੋਬੇਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ ਨੋਬੇਲ ਸ਼ਾਂਤੀ ਪੁਰਸਕਾਰ ਦੇ 2000

0: 26 ਦੇ ਜੇਤੂ ਦਾ ਐਲਾਨ 9 ਅਕਤੂਬਰ ਨੂੰ ਨਾਰਵੇ ਦੀ ਨੋਬੇਲ ਕਮੇਟੀ ਵੱਲੋਂ ਕੀਤਾ ਜਾਣਾ ਹੈ। ਕੈਨੇਡਾ ਤੋਂ ਸਸਤੀਆਂ ਦਵਾਈਆਂ ਮੰਗਵਾਉਣ ਵਾਲੇ ਲੱਖਾਂ ਅਮਰੀਕੀਆਂ ਲਈ ਆਉਣ ਵਾਲੇ ਦਿਨਾਂ 'ਚ ਦਵਾਈਆਂ ਮਹਿੰਗੀਆਂ ਹੋਣ ਜਾਂ ਉਹਨਾਂ ਦੀ ਸਪਲਾਈ 'ਚ ਦੇਰੀ ਹੋਣ ਦਾ ਖਤਰਾ ਵੱਧ ਗਿਆ ਹੈ। ਅਮਰੀਕਾ 22 ਅਕਤੂਬਰ ਤੋਂ ਘੱਟ ਕੀਮਤ ਵਾਲੇ ਵਿਦੇਸ਼ੀ ਡਾਕ ਪਾਰਸਲਾਂ ਲਈ ਮਿਲ ਰਹੀ ਛੋਟ ਖਤਮ ਕਰਨ ਜਾ ਰਿਹਾ ਹੈ। ਨਵੇਂ ਨਿਯਮਾਂ ਤਹਿਤ ਵਿਦੇਸ਼ਾਂ ਤੋਂ ਆਉਣ ਵਾਲੇ ਦਵਾਈਆਂ ਦੇ ਪਾਰਸਲਾਂ ਲਈ ਵਾਧੂ ਜਾਣਕਾਰੀ ਅਤੇ ਕਸਟਮ ਸਬੰਧੀ ਕਾਰਵਾਈ ਲਾਜ਼ਮੀ ਹੋਵੇਗੀ। ਇਸ ਕਾਰਨ ਕੈਨੇਡਾ ਤੋਂ ਦਵਾਈਆਂ ਮੰਗਵਾਉਣ ਵਾਲੇ ਮਰੀਜ਼ਾਂ ਨੂੰ ਵਾਧੂ ਖਰਚਾ, ਡਿਲੀਵਰੀ 'ਚ ਦੇਰੀ ਜਾਂ ਪਾਰਸਲ ਵਾਪਸ ਜਾਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੈਨੇਡਾ ਤੋਂ ਦਵਾਈਆਂ ਖਰੀਦਣ ਵਾਲੇ ਮਰੀਜ਼ਾਂ ਦਾ ਕਹਿਣਾ ਹੈ ਕਿ ਅਮਰੀਕਾ 'ਚ ਕਈ ਦਵਾਈਆਂ ਦੀ ਕੀਮਤ ਕਾਫ਼ੀ ਜ਼ਿਆਦਾ ਹੈ। ਵਿਰੋਧ ਕਰਨ ਵਾਲੇ ਆਗੂਆਂ ਦਾ ਕਹਿਣਾ ਹੈ ਕਿ ਨਵੇਂ ਨਿਯਮ ਉਨ੍ਹਾਂ ਲੋਕਾਂ ਲਈ ਮੁਸ਼ਕਲ ਵਧਾ ਸਕਦੇ ਨੇ ਜੋ ਪਹਿਲਾਂ ਹੀ ਮਹਿੰਗੀਆਂ ਦਵਾਈਆਂ ਦਾ ਬੋਝ ਝੱਲ ਰਹੇ ਨੇ। ਜ਼ਿਕਰਯੋਗ ਹੈ ਕਿ ਇਹ ਨਿਯਮ ਖਾਸ ਤੌਰ 'ਤੇ ਕੈਨੇਡਾ ਜਾਂ ਦਵਾਈਆਂ ਨੂੰ ਨਿਸ਼ਾਨਾ ਨਹੀਂ ਬਣਾਉਂਦਾ, ਪਰ ਇਸ ਦਾ ਸਭ ਤੋਂ ਵੱਡਾ ਅਸਰ ਵਿਦੇਸ਼ਾਂ ਤੋਂ ਦਵਾਈਆਂ ਮੰਗਵਾਉਣ ਵਾਲੇ ਮਰੀਜ਼ਾਂ 'ਤੇ ਪੈਣ ਦੀ ਚਿੰਤਾ ਜਤਾਈ ਜਾ ਰਹੀ ਹੈ। ਸੋਸ਼ਲ ਮੀਡੀਆ ਦਿੱਗਜ ਕੰਪਨੀ ਮੇਟਾ ਇੱਕ ਵਾਰ ਫਿਰ ਵੱਡੇ ਵਿਵਾਦ 'ਚ ਘਿਰ ਗਈ ਹੈ। ਮੇਟਾ ਨੇ ਮਸ਼ਹੂਰ ਬ੍ਰਿਟਿਸ਼ ਰੌਕ ਬੈਂਡ ਮਿਊਜ਼ ਦਾ ਅਧਿਕਾਰਤ ਇੰਸਟਾਗ੍ਰਾਮ ਹੈਂਡਲ @muse ਬਦਲ ਕੇ ਆਪਣੇ ਨਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਪ੍ਰੋਜੈਕਟ ਨੂੰ ਸੌਂਪ ਦਿੱਤਾ ਹੈ। ਇਸ ਕਾਰਵਾਈ ਤੋਂ ਬਾਅਦ ਸੰਗੀਤ ਪ੍ਰੇਮੀਆਂ ਤੇ ਤਕਨੀਕੀ ਜਗਤ 'ਚ ਤਿੱਖੀ ਬਹਿਸ ਛਿੜ ਗਈ ਹੈ। ਰਿਪੋਰਟਾਂ ਮੁਤਾਬਕ ਗ੍ਰੈਮੀ ਅਵਾਰਡ ਜੇਤੂ ਬੈਂਡ ਸਾਲਾਂ ਤੋਂ ਇਸ ਅਕਾਊਂਟ ਦੀ ਵਰਤੋਂ ਕਰ ਰਿਹਾ ਸੀ। ਬਿਨਾਂ ਕਿਸੇ ਪੂਰਵ ਸੂਚਨਾ ਦੇ ਮੇਟਾ ਨੇ ਬੈਂਡ ਦੇ ਪ੍ਰੋਫਾਈਲ ਦਾ ਨਾਂ ਬਦਲ ਕੇ @muse ਬੈਂਡ ਕਰ ਦਿੱਤਾ ਤੇ ਮੂਲ @muse ਹੈਂਡਲ ਆਪਣੇ ਨਵੇਂ AI ਟੂਲ ਲਈ ਰਿਜ਼ਰਵ ਕਰ ਲਿਆ। ਮੇਟਾ ਆਪਣੇ ਪਲੇਟਫਾਰਮ ਤੇ ਇੱਕ ਉੱਨਤ ਪਰਸਨਲ AI ਏਜੰਟ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਦਾ ਨਾਂ ਕੰਪਨੀ ਦੇ ਮਿਊਜ਼ ਰੱਖਿਆ ਹੈ। ਇਹ ਟੂਲ ਇੰਸਟਾਗ੍ਰਾਮ ਤੇ ਕੰਟੈਂਟ ਕ੍ਰੀਏਸ਼ਨ, ਫੋਟੋ ਵੀਡੀਓ ਐਡੀਟਿੰਗ, ਕੈਪਸ਼ਨ ਲਿਖਣ ਅਤੇ ਨਿੱਜੀ ਸਹਾਇਕ ਵਜੋਂ ਕੰਮ ਕਰੇਗਾ। ਆਪਣੇ ਇਸ ਪ੍ਰੋਜੈਕਟ ਨੂੰ ਵੱਡੇ ਪੱਧਰ ਤੇ ਪ੍ਰਮੋਟ ਕਰਨ ਲਈ ਕੰਪਨੀ ਨੂੰ ਇਹ ਪ੍ਰੀਮੀਅਮ ਯੂਜ਼ਰਸ ਨੇਮ ਚਾਹੀਦਾ ਸੀ। ਇਸ ਘਟਨਾ ਤੋਂ ਬਾਅਦ ਇੰਟਰਨੈਟ ਤੇ ਲੋਕ ਮੇਟਾ ਦੀ ਇਸ ਕਾਰਵਾਈ ਨੂੰ ਕਾਰਪੋਰੇਟ ਸ਼ਕਤੀ ਦੀ ਦੁਰਵਰਤੋਂ ਦੱਸ ਰਹੇ ਨੇ। ਆਲੋਚਕਾਂ ਦਾ ਕਹਿਣਾ ਕਿ ਭਾਵੇਂ ਨਿਯਮਾਂ ਅਨੁਸਾਰ ਪਲੇਟਫਾਰਮ ਕੋਲ ਯੂਜ਼ਰ ਨੇਮ ਬਦਲਣ ਦਾ ਅਧਿਕਾਰ ਹੁੰਦਾ ਹੈ, ਪਰ ਕਿਸੇ ਵਿਸ਼ਵ ਪ੍ਰਸਿੱਧ ਬੈਂਡ ਨਾਲ ਅਜਿਹਾ ਕਰਨਾ ਡਿਜੀਟਲ ਮਲਕੀਅਤ ਅਤੇ ਕਲਾਕਾਰਾਂ ਦੇ ਸਨਮਾਨ ਤੇ ਸਵਾਲ ਖੜੇ ਕਰਦਾ ਹੈ। ਦੂਜੇ ਪਾਸੇ ਕੁਝ ਤਕਨੀਕੀ ਮਾਹਿਰਾਂ ਦਾ ਮੰਨਣਾ ਹੈ ਕਿ ਕੰਪਨੀਆਂ ਅਕਸਰ ਆਪਣੇ ਬ੍ਰਾਂਡਾਂ ਲਈ ਅਜਿਹੇ ਕਦਮ ਚੁੱਕਦੀਆਂ ਨੇ ਜਿਵੇਂ ਪਹਿਲਾਂ ਵੀ ਐਕਸ ਨੇ ਕਈ ਅਕਾਊਂਟਸ ਨਾਲ ਕੀਤਾ ਸੀ। ਫਿਲਹਾਲ ਮੇਟਾ ਅਤੇ ਬੈਂਡ ਦੋਵਾਂ ਵੱਲੋਂ ਇਸ ਮਾਮਲੇ ਤੇ ਕੋਈ ਵਿਸਥਾਰਤ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ, ਪਰ ਸੋਸ਼ਲ ਮੀਡੀਆ ਤੇ ਇਸ ਕਦਮ ਦੀ ਲਗਾਤਾਰ ਆਲੋਚਨਾ ਹੋ ਰਹੀ ਹੈ। ਤਕਨੀਕੀ ਦਿੱਗਜ ਐਲਨ ਮਸਕ ਨੇ ਭਾਰਤ 'ਚ ਆਪਣੀ ਸੈਟੇਲਾਈਟ ਇੰਟਰਨੈਟ ਸੇਵਾ ਸਟਾਰਲਿੰਕ ਸ਼ੁਰੂ ਕਰਨ ਦੀ ਇੱਛਾ ਪ੍ਰਗਟਾਈ ਹੈ। ਮਸਕ ਨੇ ਕਿਹਾ ਕਿ ਉਹ ਭਾਰਤ 'ਚ ਸਟਾਰਲਿੰਕ ਚਲਾਉਣਾ ਪਸੰਦ ਕਰਨਗੇ ਤੇ ਇਹ ਬਹੁਤ ਵਧੀਆ ਗੱਲ ਹੋਵੇਗੀ। ਸਟਾਰਲਿੰਕ ਵੱਲੋਂ ਭਾਰਤ 'ਚ ਕੰਮ ਕਰਨ ਲਈ ਅਰਜ਼ੀ ਦਿੱਤੇ ਨੂੰ ਲਗਭਗ 4 ਸਾਲ ਹੋ ਚੁੱਕੇ ਨੇ, ਫਿਰ ਵੀ ਕੰਪਨੀ ਅਜੇ ਵੀ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦੀ ਉਡੀਕ ਕਰ ਰਹੀ ਹੈ। ਭਾਰਤ ਦੇ ਦੂਰ ਦੁਰਾਡੇ ਅਤੇ ਸਹੂਲਤਾਂ ਤੋਂ ਵਾਂਝੇ ਭਾਈਚਾਰਿਆਂ ਤੱਕ ਤੇਜ਼ ਰਫ਼ਤਾਰ ਇੰਟਰਨੈਟ ਸੇਵਾ ਪਹੁੰਚਾਉਣ ਲਈ ਸਟਾਰਲਿੰਕ ਦੀਆਂ ਸੇਵਾਵਾਂ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ। ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਜਲਦੀ ਤੋਂ ਜਲਦੀ ਬਾਕੀ ਰਹਿੰਦੀਆਂ ਜ਼ਰੂਰੀ ਮਨਜ਼ੂਰੀਆਂ ਦੇਵੇ ਤਾਂ ਜੋ ਸਟਾਰਲਿੰਕ ਦੇਸ਼ ਦੇ ਇਨ੍ਹਾਂ ਖੇਤਰਾਂ ਤੱਕ ਆਪਣੀ ਤੇਜ਼ ਰਫ਼ਤਾਰ ਇੰਟਰਨੈਟ ਸੇਵਾ ਦਾ ਵਿਸਥਾਰ ਕਰ ਸਕੇ। ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਨੇ ਟਿਕਟੌਕ ਇੰਕ ਦੇ ਖਿਲਾਫ ਬਾਲ ਸੁਰੱਖਿਆ ਮੁਕੱਦਮੇ 'ਚ ਨਵੇਂ ਅਤੇ ਗੰਭੀਰ ਦੋਸ਼ ਲਗਾਏ ਨੇ। ਮੁਕੱਦਮੇ ਮੁਤਾਬਕ ਟਿਕਟੌਕ ਤੇ ਨੌਜਵਾਨ ਯੂਜ਼ਰਸ ਤੇ ਗੁਪਤ ਪ੍ਰਯੋਗ ਕਰਨ ਦਾ ਦੋਸ਼ ਹੈ। ਇਹ ਦਾਅਵਾ ਬਲੂਮਬਰਗ ਬਿਜ਼ਨਸ ਵੀਕ ਦੀ ਰਿਪੋਰਟ ਅਤੇ ਗੁਪਤ ਟਿਕਟੌਕ ਦਸਤਾਵੇਜ਼ਾਂ ਤੇ ਆਧਾਰਿਤ ਹੈ। ਦਸਤਾਵੇਜ਼ਾਂ ਅਨੁਸਾਰ ਕੰਪਨੀ ਨੇ 2021 'ਚ ਇੱਕ ਐਲਗੋਰਿਦਮ ਟੈਸਟ ਸ਼ੁਰੂ ਕੀਤਾ ਸੀ ਜਿਸ ਦੇ
1: ਸੋ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਸਬਰੰਗ ਰੇਡੀਓ 94.7 ਦੇ ਸਾਰੇ ਲਿਸਨਰਸ ਦਾ ਅੱਜ ਦੇ ਪ੍ਰੋਗਰਾਮ। ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਸਾਡੇ ਨਾਲ ਸਪੈਸ਼ਲ ਗੈਸਟ ਜਿਹੜੇ ਨੇ ਪਹੁੰਚ ਰਹੇ ਨੇ ਡਾਕਟਰ ਸੋਬੀਆ, ਕਿਉਂਕਿ ਐਕਸ਼ਨ ਡਿਗਨਿਟੀ ਦੇ ਨਾਲ ਐਸੋਸੀਏਟਡ ਨੇ, ਪਲੱਸ ਕਾਫੀ ਕਮਿਊਨਿਟੀ ਦੇ ਵਿੱਚ ਵਰਕ ਕਰਦੇ ਨੇ, ਸੋ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ। ਸੋ ਆਪਾਂ ਥੋੜੀ ਜਿਹੀ ਗੱਲਬਾਤ ਜਿਹੜੀ ਇਹਨਾਂ ਦੇ ਨਾਲ ਸ਼ੁਰੂ ਕਰਦੇ ਹਾਂ। ਡਾਕਟਰ ਸੋਬੀਆ, ਵੈਲਕਮ ਟੂ ਸਬਰੰਗ ਰੇਡੀਓ ਜੀ।
2: ਅਸਲਾਮ ਅਲੈਕਮ, ਗੁੱਡ ਈਵਨਿੰਗ, ਸਤਿ ਸ੍ਰੀ ਅਕਾਲ, ਨਮਸਤੇ ਰਾਜੇਸ਼ ਜੀ, ਥੈਂਕ ਯੂ ਸੋ ਵੈਰੀ ਮਚ ਫੋਰ ਖੁਸ਼ਾਮਦੀਦ ਐਂਡ ਯੂ ਨੋ ਫੋਰ ਲੈਟਿੰਗ ਮੀ ਬੀ ਔਨ ਏਅਰ। ਸਬਰੰਗ ਕੇ ਸਭੀ ਸਾਮੀਨ ਕੋ ਸੋਬੀਆ ਅਕਰਮ ਖਵਾਜਾ ਕੀ ਤਰਫ ਸੇ ਸਲਾਮ। ਬਹੁਤ ਖੁਸ਼ੀ ਹੋ ਰਹੀ ਹੈ ਮੁਝੇ ਯਹਾਂ ਪੇ
1: ਜੀ, ਹਮੇ ਵੀ ਖੁਸ਼ੀ ਹੋ ਰਹੀ ਹੈ ਆਪਕੋ ਬੁਲਾ ਕੇ।
2: ਔਰ ਬਿਲਕੁਲ ਆਪਨੇ ਸਹੀ ਕਹਾ ਕਿ ਐਕਸ਼ਨ ਡਿਗਨਿਟੀ ਕੇ ਸਾਥ ਮੇਰਾ ਤਾਲਕ ਹੈ। ਆਜ ਮੈਂ ਉਨਕੀ ਨੁਮਾਇੰਦਗੀ ਕਰ ਰਹੀ ਹੂੰ, ਆਈ ਐਮ ਅ ਰਿਪ੍ਰੈਜ਼ੈਂਟੇਟਿਵ ਫਰੋਮ ਦੇਅਰ ਐਂਡ ਐਸ ਅ ਕਮਿਊਨਿਟੀ ਕਨੈਕਟਰ ਆਲਸੋ। ਮੇਰੀ ਪੂਰੀ ਕੋਸ਼ਿਸ਼ ਹੋਗੀ ਕਿ ਹਮ ਇਸ ਜੋ ਸੈਸ਼ਨ ਹੈ ਉਸਕੋ ਲੈ ਕੇ ਚਲੇ ਔਰ ਜੋ ਆਪਕੇ ਸਵਾਲ ਹੈ ਉਨਕੋ ਮੈਂ

0: 25 ਅਕਤੂਬਰ ਨੂੰ ਫੰਡ ਰੇਜ਼ ਹੋਏਗਾ ਸੋ 100 ਡਾਲਰ ਦੀ ਟਿਕਟ ਰੱਖੀ ਇੱਥੇ ਤੁਸੀਂ ਇੱਥੇ ਜਾ ਕੇ ਜੇ ਇੱਕ ਗਰੁੱਪ ਜਾਣਾ ਚਾਹੁੰਦੇ ਹੋ ਤੇ ਆਈ ਥਿੰਕ 1000 ਡਾਲਰ ਕਾ ਸੋ ਟੇਬਲ ਲੈ ਸਕਦੇ ਹੋ ਔਰ ਸਪੌਂਸਰਸ਼ਿਪ ਕਰਨਾ ਚਾਹੁੰਦੇ ਹੋ 1000 ਡਾਲਰ ਤੋਂ ਲੈ ਕੇ ਫਿਰ 10000 ਜਾਂ ਜਿੰਨੀ ਵੀ ਤੁਸੀਂ ਕਰਨਾ ਚਾਹੋ ਕਿਉਂਕਿ ਇਹ ਅਲੱਗ ਅਲੱਗ ਤਰੀਕੇ ਨਾਲ ਸਪੋਰਟ ਕਰਦੇ ਨੇ ਬੇਸਿਕਲੀ ਜਿਹੜੇ ਲੋਕੀ ਵਿਚਾਰੇ ਨਹੀਂ ਆਪਣੇ ਆਪ ਦਾ ਇਲਾਜ ਕਰ ਪਾਉਂਦੇ ਕੈਂਸਰ ਹੋਣ ਦੇ ਬਾਵਜੂਦ ਵੀ ਇਹ ਉੱਥੇ ਫ੍ਰੀ ਦੇ ਵਿੱਚ ਇਲਾਜ ਜਿਹੜਾ ਕਰਵਾਇਆ ਜਾਂਦਾ
1: ਬਿਲਕੁਲ
2: ਜੀ
0: ਤੋ ਉਸਕੇ ਇਲਾਵਾ ਜਿਹੜੇ ਦੋਸਤ ਜਾਂ ਜਿਹੜੇ ਸਮਝਦੇ ਨੇ ਵੀ ਕੁਛ ਐਂਟਰਟੇਨਮੈਂਟ ਵੀ ਹੋਣੀ ਚਾਹੀਦੀ ਹੈ ਵੀ ਆਈ ਪੀ ਵੀ ਹੋਣਾ ਚਾਹੀਦਾ ਤੇ ਉਹ ਸਾਰਾ ਕੁਛ ਵੀ ਇਹਨਾਂ ਨੇ ਅਰੇਂਜ ਕੀਤਾ ਪਾਕਿਸਤਾਨ ਦੇ ਮਸ਼ਹੂਰ ਐਕਟਰ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਤੇ ਨਾਲ ਦੀ ਨਾਲ ਹੀ ਸਿੰਗਰ ਵੀ ਇਹਨਾਂ ਨੇ ਗੁਲਬਾਈ ਨੇ ਦੱਸਤਾ ਵੀ ਸਿੰਗਰ ਵੀ ਉਸ ਤੋਂ ਬਾਅਦ ਰੌਣਕ ਮੇਲਾ ਲੱਗੇਗਾ ਜਲੇਬੀਆਂ ਵਾਸਤੇ ਜਲੇਬੀਆਂ ਖਾਣ ਵਾਲਿਆਂ ਵਾਸਤੇ ਜਲੇਬੀਆਂ ਵੀ ਹੋਣਗੀਆਂ ਫੂਡ ਤੋਂ ਬਾਅਦ ਲਾਈਵ ਜਲੇਬੀ ਹੋਗੀ ਨਾ
1: ਜੀ ਬਿਲਕੁਲ ਲਾਈਵ ਜਲੇਬੀ ਹੋਗੀ
2: ਚਾਹੇ ਵੀ ਹੈ ਸਾਥ
0: ਚਾਹੇ ਵੀ ਹੈ ਦੇਖਾ ਜੀ ਇਹ ਘਰ ਵਾਲੋ ਕੋ ਪਤਾ ਹੋਤਾ ਵੀ ਸਾਰੀ ਚੀਜ਼ਾਂ ਕਿਆ ਕਿਆ ਕਰਨੀ ਹੈ ਤੋ ਇਸ ਲਈ ਇਹ ਟੀਮ ਬਣਾ ਕੇ ਆਏ ਹੈ ਔਰ ਬੜੀ ਅੱਛੀ ਟੀਮ ਹੈ ਇਨਕੀ ਇਹਨਾਂ ਨੇ ਆਈ ਥਿੰਕ ਕਾਫੀ ਲੋਕ ਹੈ ਆਪ ਕੇ
1: ਜੀ ਬਿਲਕੁਲ
0: ਜੋ ਵਲੰਟੀਅਰ ਜਬ ਮੀਟਿੰਗ ਹੋਤੀ ਹੈ ਐਗਜ਼ੈਕਟਿਵ ਕਾ ਵੀ ਹੈ ਔਰ ਵੈਸੇ ਵੀ ਤੋ ਬੜਾ ਵਧੀਆ ਇਹਨਾਂ ਨੇ ਪ੍ਰੋਗਰਾਮ ਰੱਖਿਆ ਜੀ ਜੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਤੇ ਗੁਲ ਖਾਨ ਬਾਈ ਤੋ ਆਪ ਆਪਣਾ ਨੰਬਰ ਵੀ ਇੱਕ ਵਾਰ ਬਤਾ ਦੇ
1: ਜੀ
0: ਫਿਰ ਅਭੀ ਹਮਾਰੇ ਪਾਸ ਹੈ ਥੋੜੇ ਮਿੰਟ ਹਮ ਕਰਤੇ ਰਹੇਂਗੇ
1: ਹਾਂ ਜੀ ਮੇਰਾ ਨੰਬਰ ਹੈ 4036125400
0: ਠੀਕ ਹੈ
2: ਜੀ ਮੇਰਾ ਨੰਬਰ ਹੈ 4036149447 ਔਰ ਇੱਕ ਹੋਰ ਚੀਜ਼ ਮੈਂ ਐਡ ਕਰ ਦੂੰ ਕਿ ਅਗਰ ਕਿਸੇ ਵਜ੍ਹਾ ਸੇ ਆਪ ਨਹੀਂ ਆ ਸਕਤੇ ਇਵੈਂਟ ਮੇ ਤੋ ਉਸੀ ਵੈਬਸਾਈਟ ਪੇ ਹਮਾਰੀ ਡੋਨੇਸ਼ਨ ਵੀ ਦੇ ਸਕਤੇ ਆਪ ਕਿਸੀ ਵੀ ਵਕਤ ਦੇ ਸਕਤੇ ਹੈ ਸਾਰੇ ਸਾਲ ਮੇ ਕਿਸੀ ਵੀ ਵਕਤ ਜਬ ਆਪਕਾ ਹੋ ਕੇ ਡੋਨੇਸ਼ਨ ਜੋ ਹੈ ਵੋ ਐਕਸੈਪਟ ਕਰਤੇ ਹੈ ਤੋ ਵੋ ਵੀ ਹੈ
0: तो नहीं बड़ा अच्छा है जी आपने जी,
1: ये डोनेशन जो है सर्फ कनाडा डॉट सी ए पे दे सकते हैं CERF सर्फ डॉट सर्फ कनाडा डॉट सी ए
0: CERF
1: जी
0: कनाडा डॉट सी ए
1: हाँ जी
0: इस नंबर पे जाके तो तुसी डोनेशन भी दे सकते हो जो तुसी नहीं भी पार्टिसिपेट करना CERF डॉट सी ए इस नंबर देते ते जी ਹਮੇ ਬੜੀ ਅੱਛੀ ਅੱਛੀ ਬਾਤੇ ਬਤਾਈ ਹੈ ਪ੍ਰੋਗਰਾਮ ਜਿਹੜਾ ਫੰਡ ਰੇਜ਼ਰ ਹੋਣ ਜਾ ਰਿਹਾ ਜੀ ਸ਼ੌਕਤ ਖਾਨਮ ਮੈਮੋਰੀਅਲ ਵਾਸਤੇ ਜਿਹੜਾ ਕਿ ਕਰਾਚੀ ਦੇ ਵਿੱਚ ਪਾਕਿਸਤਾਨ ਦਾ ਸਭ ਤੋਂ ਵੱਡਾ ਹੋਸਪਿਟਲ ਤੇ ਓਹਦੇ ਵਾਸਤੇ ਫੰਡ ਰੇਜ਼ ਕਰ ਰਹੇ ਨੇ 75% ਤੋਂ ਵੱਧ ਜਿਹੜੇ ਕੈਂਸਰ ਦੇ ਪੇਸ਼ੈਂਟਸ ਨੇ ਉਹਨਾਂ ਦਾ ਫ੍ਰੀ ਇਲਾਜ ਕੀਤਾ ਜਾਂਦਾ ਤੇ ਆਈ ਥਿੰਕ ਵੀ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਸਪੈਸ਼ਲੀ ਪੰਜਾਬ ਸੇ ਤੋ ਹਮਾਰੇ ਕੈਂਸਰ ਟ੍ਰੇਨ ਜਾਤੀ ਹੈ ਜੀ ਇੱਕ ਉਸਕਾ ਨਾਮ ਹੀ ਕੈਂਸਰ ਟ੍ਰੇਨ ਹੈ ਵੋ ਵਹਾਂ ਸੇ ਰਾਜਸਥਾਨ ਕੀ ਤਰਫ ਆਈ ਬਿਲੀਵ ਜਾਤੀ ਹੈ ਔਰ ਲੋਕ ਇਤਨੇ ਕੈਂਸਰ ਜਿਹੜਾ ਹੈ ਹਮਾਰੇ ਉਸ ਏਰੀਆ ਕੇ ਅੰਦਰ ਇਤਨਾ ਫੈਲਾ ਹੁਆ ਹੈ ਔਰ ਲੋਕੋਂ ਕੋ ਬੁਰਾ ਹਾਲ ਹੈ
1: ਜੀ ਹਮਾਰੇ ਜੋ ਇਹ ਕੈਂਸਰ ਹੋਸਪਿਟਲ ਹੈ ਲਾਹੌਰ ਵਾਲਾ ਜੋ ਹੈ ਉਹ ਪੰਜਾਬ ਕੀ ਲੁੱਕ ਆਫਟਰ ਕਰਤਾ ਹੈ ਪਿਸ਼ਾਵਰ ਵਾਲਾ ਜੋ ਹੈ ਵੋ ਅਫਗਾਨਿਸਤਾਨ ਔਰ ਖੈਬਰ ਪਖਤੂਨਖਵਾ ਕਾ ਜੋ ਸੂਬਾ ਹੈ ਉਸਕੇ ਲੁੱਕ ਆਫਟਰ ਕਰਤਾ ਹੈ ਕਰਾਚੀ ਵਾਲਾ ਜੋ ਹੈ ਇਹ ਸਿੰਧ ਔਰ ਬਲੂਚਿਸਤਾਨ ਕੋ ਜੋ ਹੈ ਲੁੱਕ ਆਫਟਰ ਕਰੇਗਾ ਇਸਕੇ ਇਲਾਵਾ ਜੋ ਹਮਾਰਾ ਪ੍ਰੋਗਰਾਮ ਹੈ ਇਹ 25 ਅਕਤੂਬਰ ਕੋ ਸ਼ਾਮ 6 ਵਜੇ ਹੈ ਤੋ ਸਭ ਲੋਕੋਂ ਸੇ ਰਿਕੁਐਸਟ ਹੈ ਕਿ ਵੋ ਟਾਈਮ ਪੇ ਆਏ 6 ਵਜੇ ਔਰ ਜੋ ਪਹਿਲੇ ਲੋਕ ਆਏਗੇ 70 ਜੋ ਪਹਿਲੇ ਲੋਕ ਆਏਗੇ ਉਨਕੋ ਗਿਫਟ ਮਿਲੇਗਾ ਵੋ ਹਮ ਡਿਸਕਲੋਜ ਨਹੀਂ ਕਰ ਸਕਤੇ ਅਭੀ ਲੇਕਿਨ ਜੋ ਫਸਟ ਕਮ ਫਸਟ ਸਰਵ ਵਾਲੀ ਜੋ ਨਾ ਉਨਕੋ ਗਿਫਟ ਮਿਲੇਗਾ ਇਸਕੇ ਇਲਾਵਾ ਜੋ ਹੈ ਉਮਰੇ ਕਾ ਟਿਕਟ ਹੈ ਔਰ ਵੀ ਬਹੁਤ ਸਾਰੀ ਜੋ ਹੈ ਵੋ ਚੀਜ਼ੇ ਹੈ ਜੋ ਵਹਾਂ ਪੇ ਹਮ ਕਰੇਂਗੇ ਤੋ ਸਬਸੇ ਰਿਕੁਐਸਟ ਹੈ ਕਿ ਇਸ ਕਾਰ ਖੈਰ ਮੇ ਜ਼ਰੂਰ ਹਿੱਸਾ ਡਾਲੇ ਜ਼ਰੂਰ ਆਏ ਇਹ ਸਵਾਬ ਕਾ ਕਾਮ ਵੀ ਹੈ ਔਰ ਨੇਕੀ ਕਾ ਕਾਮ ਵੀ ਹੈ ਔਰ ਜੋ ਹੈ ਜੋ ਬਿਜ਼ਨਸ ਹੈ ਵੋ ਵੀ ਪਾਰਟੀਸਪੇਟ ਕਰੇ ਤੋ ਉਨਕਾ ਜੋ ਹੈ ਉਨਕੀ ਸਪੋਰਟ ਬਹੁਤ ਜ਼ਰੂਰੀ ਹੈ ਔਰ ਵੋ ਉਨਕੋ ਹਮ ਜੋ ਹੈ ਐਡਵਰਟਾਈਜ਼ ਵੀ ਕਰੇਂਗੇ
0: ਬਿਲਕੁਲ ਜੀ ਬੜਾ ਬਹੁਤ ਅੱਛਾ ਜੀ ਅਭੀ ਹੈ ਹਮਾਰੇ ਪਾਸ ਥੋੜੇ ਮਿੰਟ
2: ਜੀ ਜੀ ਔਰ ਦੂਸਰੀ ਬਾਤ ਇਹ ਕਿ ਇੱਕ ਤਾਂ ਬਹੁਤ ਸਾਰੇ ਸਰਪ੍ਰਾਈਜ਼ ਹੈ ਔਰ ਟਿਕਟਸ ਕਾ ਹਮਨੇ ਇਸ ਦਫ਼ਾ ਥੋੜਾ ਸਾ ਇਹ ਡਿਫਰੈਂਟ ਰੱਖਾ ਹੈ ਕਿ ਫਸਟ ਕਮ ਫਸਟ ਹੈ ਜਿਸ ਤਰ੍ਹਾਂ ਜੋ ਪਹਿਲੇ ਟਿਕਟ ਲਏਗਾ ਉਸਕੋ ਆਗੇ ਸੀਟ ਮਿਲੇਗੀ ਔਰ ਐਸੇ ਹੈ ਤੋ ਅਗਰ ਆਪਕਾ ਮਨ ਹੈ ਆਨੇ ਕਾ ਔਰ ਤੋ ਆਪ ਜਲਦ ਅਜ ਜਲਦ ਟਿਕਟ ਲੇ ਤਾਂ ਕਿ ਆਪਕੋ ਅੱਛਾ ਸਾ ਸਪਾਟ ਵੀ ਮਿਲੇ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਇਸ ਦਫ਼ਾ ਕਿਉਂਕਿ ਇਹ ਪਹਿਲੇ ਪਿਛਲੇ ਸਾਲੋਂ ਸੇ ਥੋੜੀ ਡਿਫਰੈਂਟ ਹੈ
0: ਪਹਿਲੇ ਫਸਟ ਕਮ ਫਸਟ ਸਰਵ ਹੋਗਾ
1: ਜੀ ਜੀ
0: ਤੋ ਇੱਕ ਵਾਰ ਫਿਰ ਸੇ ਬਤਾ ਦੇ ਕਹਾਂ ਪੇ ਕਬ ਕਿਆ ਹੋਣੇ ਵਾਲਾ ਹੈ ਤਾਂ ਕਿ ਸਾਰੇ ਦੋਸਤੋਂ ਕੋ ਜੋ ਦੋ ਤਿੰਨ ਮਿੰਟ ਬਚੇ ਹਮ ਉਸਮੇ ਵੋ ਕਵਰ ਕਰ ਲੇ

0: अक्टूबर 25th संडे वाले दिन 6 o'clock डेरा बैंक्वेट हॉल नॉर्थ ईस्ट में शौकत खाना मेमोरियल कैंसर हॉस्पिटल का फंड रेजिंग इवेंट हमजा अली बासी आ रहे हैं म्यूजिक प्रोग्राम है फूड है $100 की टिकट है अगर आपने वीआईपी टिकट लेनी है तो वो ऑप्शंस भी हैं अगर आपने अपने फैमिली के साथ फ्रेंड्स के साथ आना है तो $1000 का टेबल अभी अवेलेबल है और काफी सारे टिकट्स बिक चुकी हैं और अगर आपने आना है तो जल्द से जल्द हमसे رابطہ करें सर्फ कनाडा की वेबसाइट पे
1: surfcanada.com पे विजिट करके तुसी डोनेशन भी कर सकते हो जितनी भी करनी चाहो जरूरी नहीं कि भी 10,000 5,000 जो भी ਤੁਹਾਨੂੰ ਲੱਗਦਾ ਮਤਲਬ ਇਟਸ ਡਿਪੈਂਡਿੰਗ ਅਪਨ ਯੂ ਜੋ ਵੀ ਤੁਸੀਂ ਕਰਨਾ ਚਾਹੋ ਉੱਥੇ ਡੋਨੇਸ਼ਨ ਕਰ ਸਕਦੇ ਹੋ ਜੇ ਨਹੀਂ ਵੀ ਆ ਪਾ ਰਹੇ ਅਦਰਵਾਇਜ਼ ਜਾਓ ਸੋਡਰ ਦੇ ਵਿੱਚ ਡਿਨਰ ਕਰੋ ਐਂਟਰਟੇਨਮੈਂਟ ਕਰੋ ਤੇ ਨਾਲ ਦੀ ਨਾਲ ਹੀ ਬਟ ਕਿਉਂਕਿ ਸੋਡਰ ਦੇ ਵਿੱਚ ਬਹੁਤਾ ਕੁਝ ਮਿਲਦਾ ਨਹੀਂ ਅੱਜ ਦੀ ਤਰੀਕ ਦੇ ਵਿੱਚ ਪਰ ਇਹ ਹੈ ਵੀ ਤੁਸੀਂ ਨੋਵਲ ਕੌਜ਼ ਕਰਨ ਜਾ ਰਹੇ ਹੋ ਸੋ ਇਸ ਕਰਕੇ ਪਹਿਲੇ ਤੋਂ ਟਿਕਟਾਂ ਆਲਰੇਡੀ ਜਿੱਦਾਂ ਦੱਸ ਦਿੱਤਾ ਵੀ 80% ਦੇ ਕਰੀਬ ਜਿਹੜੀਆਂ ਨੇ ਆਲਰੇਡੀ ਵਿਕ ਚੁੱਕੀਆਂ ਕਿਉਂਕਿ ਰੈਗੂਲਰ ਜਿਹੜੇ ਸਪੋਰਟਰ ਹੁੰਦੇ ਨੇ ਉਹਨਾਂ ਨੇ ਟਿਕਟ ਲੈਣੀ ਤੇ ਜਿਨ੍ਹਾਂ ਨੇ ਨਹੀਂ ਲਈ ਹੁੰਦੀ ਉਹ ਫਿਰ ਲਾਸਟ ਮੂਮੈਂਟ ਤੱਕ ਆਪਣਾ ਟਾਈਮਿੰਗ ਦੇਖਦੇ ਆ ਪਰ ਤੁਸੀਂ ਵੀ ਉਹਦੇ 'ਚ ਪਹਿਲਾਂ ਐਂਟਰ ਕਰਕੇ ਆਪਣੀ ਟਿਕਟ ਲੈ ਸਕਦੇ ਹੋ ਜੇ ਪਹਿਲਾਂ ਪਹੁੰਚੋਗੇ ਤੇ ਪਹਿਲੇ 70 ਗੈਸਟ ਨੂੰ ਇੱਕ ਸਪੈਸ਼ਲ ਪ੍ਰਾਈਜ਼ ਜਿਹੜਾ ਉਹ ਵੀ ਦਿੱਤਾ ਜਾਏਗਾ ਸੋ ਸਮਾਂ ਜੋ ਹੈ ਆਲਮੋਸਟ ਸਮਾਪਤੀ ਵਾਲੇ ਪਾਸੇ ਪਹੁੰਚ ਗਿਆ ਤੁਹਾਨੂੰ ਦੱਸ ਦਈਏ ਅੱਜ ਇਹਨਾਂ ਤੋਂ ਪਹਿਲਾਂ ਸਾਡੇ ਨਾਲ ਡਾਕਟਰ ਸੋਬੀਆ ਖਵਾਜਾ ਜਿਹੜੇ ਪਹੁੰਚੇ ਸੀ ਅਕਰਮ ਖਵਾਜਾ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਤੇ ਐਕਸ਼ਨ ਡਿਗਨਿਟੀ ਦੇ ਬਾਰੇ ਉਹਨਾਂ ਨੇ ਦੱਸਿਆ ਕਿ ਐਕਸ਼ਨ ਡਿਗਨਿਟੀ ਦੇ ਨਾਲ ਜਦੋਂ ਹੁਣ ਅਕਤੂਬਰ 19 ਨੂੰ ਆਪਾਂ ਵੋਟ ਪਾਉਣ ਜਾਣੀ ਹੈ ਜਾਂ 13 ਤੋਂ 17 ਤੱਕ ਐਡਵਾਂਸ ਵੋਟਾਂ ਪਾਉਣ ਜਾਣੀ ਹੈ ਤੇ ਕਿਹੜੇ ਕਿਹੜੇ ਸਵਾਲਾਂ ਦਾ ਜਵਾਬ ਧਿਆਨ ਰੱਖਣਾ ਤੇ ਜ਼ਰੂਰ ਵੋਟ ਪਾਉਣੀ ਹੈ ਕਿਉਂਕਿ ਇਹਨੂੰ ਮਿਸ ਕਰਨ ਵਾਲੀ ਵੋਟ ਨਹੀਂ ਹੈਗੀ ਸਪੈਸ਼ਲੀ ਇਮੀਗ੍ਰੈਂਟ ਭਾਈਚਾਰੇ ਵਾਸਤੇ ਕਿਉਂਕਿ ਆਪਾਂ ਇੱਥੇ ਆਏ ਵੀ ਹਾਂ ਸਿਟੀਜ਼ਨਸ਼ਿਪ ਵੀ ਲਈਏ ਵੋਟਾਂ ਦਾ ਰਾਈਟ ਲਿਆ ਤੇ ਫਿਰ ਜੇ ਉਹਨੂੰ ਵੇਸਟ ਕਰਦੇ ਹਾਂ ਤੇ ਜਾਂ ਨਹੀਂ ਜਾਂਦੇ ਤੇ ਇਹਦਾ ਮਤਲਬ ਤੁਸੀਂ ਨੋ ਨੂੰ ਪੁਸ਼ ਕਰ ਰਹੇ ਹੋ ਤੁਸੀਂ ਇਹ ਰੈਫਰੈਂਡਮ ਨੂੰ ਅੱਗੇ ਵਧਾ ਰਹੇ ਹੋ ਬੇਸਿਕਲੀ ਵੀ ਰੈਫਰੈਂਡਮ ਜਿਹੜਾ ਜਾਏ ਅੱਗੇ ਤੇ ਇਹਦੇ 'ਚ ਕੰਮ ਕੀਤਾ ਜਾਵੇ ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਰਿਕੁਐਸਟ ਕਰਾਂਗੇ ਐਜ਼ ਏ ਇਮੀਗ੍ਰੈਂਟ ਭਾਈਚਾਰਾ ਜਾਂ ਇਮੀਗ੍ਰੈਂਟ ਰੇਡੀਓ ਜਾਂ ਸਾਊਥ ਏਸ਼ੀਅਨ ਰੇਡੀਓ ਕਿ ਜ਼ਰੂਰ ਇਹਦੇ 'ਚ ਪਾਰਟੀਸਪੇਟ ਕਰੋ ਜਿੱਦਾਂ ਡਾਕਟਰ ਸੋਬੀਆ ਖਾਨਮ ਨੇ ਦੱਸਿਆ ਸਾਨੂੰ ਖਵਾਜਾ ਜੀ ਨੇ ਦੱਸਿਆ ਸੀ ਤੇ ਉਸ ਤੋਂ ਬਾਅਦ ਕਿਉਂਕਿ 25 ਅਕਤੂਬਰ ਨੂੰ ਆਪਾਂ ਜਿਹੜਾ ਪ੍ਰੋਗਰਾਮ ਕਰਨ ਜਾ ਰਹੇ ਨੇ ਸ਼ੌਕਤ ਖਾਨਮ ਮੈਮੋਰੀਅਲ ਟਰੱਸਟ ਕੈਂਸਰ ਹੋਸਪਿਟਲ ਹੈ ਉਹਦੇ ਤੇ ਇਹ ਪ੍ਰੋਗਰਾਮ ਹੋਣ ਜਾ ਰਿਹਾ ਤੇ ਕਰਾਚੀ ਦੇ ਅੰਦਰ ਇਹ ਹੋਸਪਿਟਲ ਵਾਸਤੇ ਫੰਡਰੇਜ਼ ਕੀਤਾ ਜਾ ਰਿਹਾ $100 ਦੀ ਟਿਕਟ ਹੈ ਡਿਨਰ ਦੇ ਨਾਲ ਨਾਲ ਐਂਟਰਟੇਨਮੈਂਟ ਵੀ ਹੋਏਗਾ ਲੱਕੀ ਡਰੋਜ਼ ਵੀ ਹੋਣਗੇ ਲਾਈਵ ਜਲੇਬੀ ਤੇ ਚਾਹ ਤੇ ਹੋਰ ਬੜਾ ਕੁਛ ਤੁਹਾਨੂੰ ਉੱਥੇ ਦੇਖਣ ਨੂੰ ਮਿਲੇਗਾ ਜੇ ਤੁਸੀਂ ਪ੍ਰੋਗਰਾਮ 'ਚ ਪਾਰਟੀਸਪੇਟ ਕਰਦੇ ਹੋ ਸੋ ਥੋੜ੍ਹੀਆਂ ਟਿਕਟਾਂ ਬਚੀਆਂ ਨੇ ਜਲਦੀ ਦੇ ਨਾਲ ਖਰੀਦ ਲਓ ਤਾਂ ਕਿ ਤੇ ਜੇ ਵੱਧ ਸਪੋਂਸਰ ਕਰਨਾ ਚਾਹੁੰਦੇ ਹੋ 1,000, 2,000, 5,000 ਜੋ ਵੀ ਤੁਸੀਂ ਤੇ ਉਹ ਤੁਸੀਂ ਇਹਨਾਂ ਦੀ ਵੈਬਸਾਈਟ ਸਰਫ ਕੈਨੇਡਾ CERF ਸਰਫ ਕੈਨੇਡਾ .com ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਤੇ ਉੱਥੇ ਪੈਸੇ ਜਿਹੜੇ ਸਬਮਿਟ ਕਰ ਸਕਦੇ ਜੀ ਕੋਈ ਚੀਜ਼ ਬਚ ਗਈ ਤਾਂ ਆਪ
2: ਇੱਕ ਚੀਜ਼ ਹੋਰ ਵੀ ਹੈ ਜੋ ਲੋਕ ਚਾਹਤੇ ਹੈ ਕਿ ਉਨਕੇ ਆਪਣੇ ਪੇਰੈਂਟਸ ਕੇ ਲਿਏ ਵਾਲਦੇਨ ਕੇ ਲਿਏ ਜਾਂ ਆਪਣੇ ਲਈ ਕਿਸੇ ਕੇ ਲਿਏ ਵੀ ਜੋ ਹੈ ਉਹ جو ہے وہ ایک جو وہاں پہ فاؤنڈنگ ممبر کی تختی لگے گی جس پہ ان کا نام لکھا ہوگا اس کی قیمت ہے $6,800 تو وہ بھی اگر کوئی کرنا چاہتے ہیں بہت سارے لوگوں نے آلریڈی بک کیا ہوا ہے تو ان کا نام جو ہے وہاں جو ہاسپٹل کے باہر جو ہے نا وہ ہوگا تو وہ اس کی وہ بھی کر سکتے ہیں اور اس میں جو ہے یہ چونکہ ابھی ٹائم بہت کم رہ گیا ہے 25 تاریخ تک تو آلموسٹ 80% بک چکا ہے تو جو جو بھی آنا چاہتے ہیں وہ کوشش کریں کہ جلد سے جلد رابطہ قائم کریں یا ٹکٹ خرید لیں بہت شکریہ
1: ایک بار جی ایک بار نمبر جاتے جاتے بول دیں
2: ہاں جی میرا نمبر جو ہے وہ 403-612-5400
0: 403-614-9447
1: جی بالکل جی تھینک یو ویری مچ آپ کا آنے کے لیے
2: شکریہ آپ کا بھی اور آپ کے سننے والوں کا بھی
1: جی تھینک یو
2: اور تھینک یو ویری مچ آپ لوگوں کا بھی آپ لوگ انتظار کیے آپ لوگ
1: جی تھینک یو
0: سو مچ
1: تو یہ سی جی گل بات جی تھی سنی ہے تو پروگرام کا سما جا اس تو پہلے سماپت ہو چکا تو جانے جانے تمہیں دس دیے بھی جی تھی کسی بھی طرح کا پروگرام سمپرک کرنا چاہتے ہو میرے نال 403-400-0203 تے سب رنگ ریڈی کے پروگرام جہے نے منڈے ٹیوزڈے تھرسڈے فرائیڈے شام نو 7 to 8 تو سنڈے 1 بجے تو لے کے 5 بجے تک سنے جاندے نے اس تو علاوہ ودیا ویب سائٹ بنوانا چاہتے ہو یا ایپ یا کوئی بھی سوشل میڈیا کی پروموشن واسطے تھی میرے نال 403-400-0203 تے سمپرک کر سکتے جا i-webguide.ca تے وزٹ کر کے اور جانکاری بھی لے جا سکتی جانے جانے کچھ خبریں جہاں آپ سن رہے

0: ਜੇ ਇੱਕ ਅੱਧੀ ਖਬਰ ਜਿਹੜੀ ਹੈ ਤੁਹਾਨੂੰ ਪੰਜਾਬੀ ਦੀ ਜਾਂਦੇ ਜਾਂਦੇ ਸੁਣਾ ਦਿੰਦੇ ਹਾਂ ਅਤੇ ਫਿਰ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਮੈਨੂੰ ਲੱਗਦਾ ਹਮਾਇਤ ਵਾਲਾ ਗਾਣਾ ਹੀ ਸੁਣਾ ਦਿੱਤੇ ਜੀ ਕਿਉਂਕਿ ਉਹ ਅੱਛਾ ਹੋਗਾ ਵੀ ਪ੍ਰੋਗਰਾਮ ਖਤਮ ਕਰਨੇ ਸੇ ਪਹਿਲੇ ਕਿਉਂਕਿ ਜਿਹੜੇ ਜਿਹੜੇ ਦੋਸਤ ਨੇ ਥੋੜ੍ਹਾ ਜਿਹਾ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਇਹ ਬਹੁਤ ਵਧੀਆ ਗਾਣਾ ਹੈ ਜਿਹੜਾ ਆਪਾਂ ਅਕਸਰ ਸੁਣਦੇ ਰਹਿੰਦੇ ਹਾਂ ਅਤੇ ਅੱਜ ਵੀ ਥੋੜ੍ਹਾ ਜਿਹਾ ਇਹ ਗਾਣਾ ਸੁਣ ਲੈਂਦੇ ਹਾਂ ਖੁਸ਼ ਖੁਸ਼ ਬੰਦਿਆਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਬਟ ਹਮਾਇਤ ਦੀ ਗੱਲਬਾਤ ਕਰ ਲਈਏ ਅਤੇ ਸਮਾਂ ਜਿਹੜਾ ਇਹ ਮੈਨੂੰ ਲੱਗਦਾ ਵੀ ਉਹ ਖਰਾਬ ਹੋ ਗਿਆ ਸਮਾਪਤ ਹੋ ਗਿਆ ਖਰਾਬ ਨਹੀਂ ਹੋਇਆ ਸੋ ਜਾਂਦੇ ਦਾ ਚੁਟਕਲਾ ਸੁਣ ਲੈਂਦੇ ਇੱਕ ਲਾਈਨ ਅਤੇ ਫਿਰ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਸਮਾਪਤ ਕਰਨ ਦੀ ਇਜਾਜ਼ਤ ਹੋ ਜੀ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ ਐਂਡ ਸ਼ਬਾ ਕੈਟੂ ਜੀ
1: The time is 8 p.m. You are listening to Fairchild Radio, CHKF FM 94.7, a multicultural radio station.

0: ਟੋਇਟਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
3: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771 ਐਵੇਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222 ਸਤਿ ਸ੍ਰੀ ਅਕਾਲ ਕੈਲਗਰੀ ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ
2: ਆ ਜਾਓ ਫਿਰ ਦੇਰ ਕਿਸ ਗੱਲ ਦੀ ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਇਟੀ
0: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ ਤਾਜ਼ਗੀ ਅਤੇ ਲਾਜਵਾਬ ਸਵਾਦ ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਇਨਿੰਗ ਵੀ ਹੈ
2: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ ਦਿਨ ਦੇਖਣ ਦੀ ਲੋੜ ਨਹੀਂ ਘੜੀ ਦੇਖਣ ਦੀ ਲੋੜ ਨਹੀਂ ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫਤੇ ਦੇ 7 ਦਿਨ
0: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ
5: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ
0: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕ

0: ਫਿਲਿੰਗ, ਦੰਦ ਕੱਢਣ, ਰੂਟ ਕਨਾਲ, ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ।
1: ਇੱਥੇ ਸੀਡੀਸੀਪੀ ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ, ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ।
0: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ।
1: ਸੈਡਲ ਰਿਜ ਡੈਂਟਲ ਸੈਂਟਰ, ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ, ਬੈਲ ਸਟੋਰ ਦੇ ਨਾਲ, 216 ਸੈਡਲ ਟਾਊਨ ਸਰਕਲ, ਨਾਰਥ ਈਸਟ।
0: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 4037302026 403-730-2026। ਸੈਡਲ ਰਿਜ ਡੈਂਟਲ ਸੈਂਟਰ, ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ।

ਸੋ 94.7 ਤੇ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੁਰਸੰਗਮ। ਇਸ ਪ੍ਰੋਗਰਾਮ ਦੇ ਵਿੱਚ ਮੇਰਾ ਤੇ ਤੁਹਾਡਾ ਸਾਥ ਰਹਿ

ਨਾ ਜੀ ਠੀਕ 9 ਵਜੇ ਤੱਕ ਕੁਝ ਗੱਲਾਂ ਬਾਤਾਂ ਹੋਣਗੀਆਂ ਕੁਝ ਗੀਤ ਸੰਗੀਤ ਹੋਏਗਾ ਕਹਿੰਦੇ ਨੇ ਕਿ ਜਦੋਂ ਅਸੀਂ ਕਿਸੇ ਦੇ ਨਾਲ ਗੱਲਾਂ ਦੀ ਸਾਂਝ ਪਾਉਂਦੇ ਹਾਂ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜਿਹਦੇ ਵਿੱਚ ਅਸੀਂ ਆਪਣੇ ਦੁੱਖ ਸੁੱਖ ਵੀ ਕਈ ਵਾਰ ਸਾਂਝੇ ਕਰਦੇ ਹਾਂ ਕਈ ਵਾਰੀ ਅਸੀਂ ਦੂਸਰਿਆਂ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਕੁਝ ਨਵੇਂ ਰਸਤੇ ਖੋਲਦੇ ਨੇ ਤੇ ਜਦੋਂ ਦੁੱਖਾਂ ਸੁੱਖਾਂ ਦੀ ਗੱਲ ਆਉਂਦੀ ਹੈ ਜਾਂ ਨਵੇਂ ਰਸਤਿਆਂ ਦੀ ਗੱਲ ਆਉਂਦੀ ਹੈ ਕਿਉਂਕਿ ਨਵੇਂ ਰਸਤੇ ਜ਼ਿੰਦਗੀ ਦੇ ਵਿੱਚ ਕੁਝ ਦੋਸਤ ਸਾਡੇ ਲਈ ਖੋਲਦੇ ਨੇ ਜਦੋਂ ਅਸੀਂ ਸਭਹਿ ਕੇ ਹੀ ਕਿਸੇ ਦੇ ਨਾਲ ਗੱਲ ਕਰਦੇ ਹਾਂ ਪਰ ਜਦੋਂ ਅਸੀਂ ਕਿਸੇ ਦੇ ਨਾਲ ਦੁੱਖ ਸੁੱਖ ਫੋਲਦੇ ਹਾਂ ਦਿਲ ਦੀਆਂ ਗੱਲਾਂ ਕਰਦੇ ਹਾਂ ਤੇ ਫਿਰ ਸਾਡਾ ਦਿਲ ਜਿਹੜਾ ਹੈ ਉਹ ਹਲਕਾ ਹੁੰਦਾ ਹੈ ਤੇ ਦੋਸਤੋ ਦਿਲ ਦੀਆਂ ਗੱਲਾਂ ਕਰਨ ਦੇ ਲਈ ਅੱਜ ਮੈਂ ਹਾਂ ਤੁਹਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਵਿਸ਼ੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਜਿਸ ਨੂੰ ਅਸੀਂ ਸਾਰੇ ਕਦੇ ਨਾ ਕਦੇ ਮਹਿਸੂਸ ਕਰਦੇ ਹਾਂ ਪਰ ਅਕਸਰ ਦੂਸਰਿਆਂ ਕੋਲੋਂ ਲੁਕਾਉਂਦੇ ਹਾਂ ਉਹ ਹੈ ਉਦਾਸੀ ਸੈਡਨੈਸ ਅਸੀਂ ਹਰ ਰੋਜ਼ ਮੁਸਕਰਾਉਣਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਰਹੇ ਪਰ ਕੀ ਜ਼ਿੰਦਗੀ ਦੇ ਵਿੱਚ ਹਰ ਦਿਨ ਖੁਸ਼ ਰਹਿਣਾ ਸੰਭਵ ਹੈ ਕਦੇ ਕਦੇ ਕੋਈ ਆਪਣਾ ਤੁਹਾਨੂੰ ਯਾਦ ਆ ਜਾਂਦਾ ਹੈ ਤੇ ਤੁਸੀਂ ਉਦਾਸ ਹੋ ਜਾਂਦੇ ਹੋ ਕਦੇ ਕਿਸੇ ਦੀ ਕਹੀ ਹੋਈ ਗੱਲ ਤੁਹਾਡੇ ਦਿਲ ਤੇ ਇੰਨਾ ਲੱਗ ਜਾਂਦੀ ਹੈ ਕਿ ਉਹ ਤੁਹਾਨੂੰ ਉਦਾਸ ਕਰ ਜਾਂਦੀ ਹੈ ਕਦੇ ਸਭ ਕੁਝ ਹੁੰਦੇ ਹੋਏ ਵੀ ਇਉਂ ਲੱਗਦਾ ਹੈ ਕਿ ਮਨ ਫਿਰ ਵੀ ਕਿਉਂ ਉਦਾਸ ਹੈ ਤੇ ਫਿਰ ਅਸੀਂ ਆਪਣੇ ਆਪ ਤੋਂ ਪੁੱਛਦੇ ਹਾਂ ਕਿ ਮੈਂ ਇੰਨਾ ਉਦਾਸ ਕਿਉਂ ਹਾਂ ਕੀ ਮੇਰੇ ਨਾਲ ਸਭ ਕੁਝ ਠੀਕ ਹੈ ਜੇ ਮੇਰੇ ਨਾਲ ਸਭ ਕੁਝ ਠੀਕ ਹੈ ਤੇ ਫਿਰ ਮੇਰਾ ਦਿਲ ਖੁਸ਼ ਕਿਉਂ ਨਹੀਂ ਇਹ ਸਵਾਲ ਅਸੀਂ ਅਕਸਰ ਹੀ ਆਪਣੇ ਆਪ ਨੂੰ ਕਰਦੇ ਹਾਂ ਸੋ ਅੱਜ ਦੀ ਗੱਲਬਾਤ ਦਾ ਮਕਸਦ ਤੁਹਾਡੀ ਉਦਾਸੀ ਨੂੰ ਖਤਮ ਕਰਨਾ ਨਹੀਂ ਸਗੋਂ ਤੁਹਾਨੂੰ ਇਹ ਸਮਝਾਉਣਾ ਹੈ ਕਿ ਉਦਾਸ ਹੋਣਾ ਵੀ ਇਨਸਾਨ ਹੋਣ ਦਾ ਇੱਕ ਹਿੱਸਾ ਹੈ ਤੇ ਕਈ ਵਾਰ ਦਿਲ ਨੂੰ ਹੱਸਣ ਦੀ ਨਹੀਂ ਸਿਰਫ ਸਮਝੇ ਜਾਣ ਦੀ ਲੋੜ ਹੁੰਦੀ ਹੈ ਤੇ ਆਓ ਅੱਜ ਕੁਝ ਪਲ ਆਪਣੇ ਲਈ ਕੱਢੀਏ ਤੇ ਇਸ ਇਮੋਸ਼ਨ ਯਾਨੀ ਕਿ ਉਦਾਸੀ ਬਾਰੇ ਗੱਲ ਕਰੀਏ ਕਿਉਂਕਿ ਉਦਾਸ ਹੋਣਾ ਵੀ ਜ਼ਿੰਦਗੀ ਦਾ ਇੱਕ

ਇਦਾਂ ਕਿੱਦਾਂ ਹੋ ਸਕਦਾ ਏ ਉਹ ਕਿਸੇ ਕੋਲ ਕਿੰਜ ਖਲੋ ਸਕਦਾ ਏ ਐਸੀ ਕਿਹੜੀ ਬਾਤ ਹੋਊਗੀ ਸਾਥੋਂ ਕੀ ਲੁਕੋ ਸਕਦਾ ਏ ਤੇ ਜੇ ਉਹਨੂੰ ਮੈਂ ਮਿੱਟੀ ਲੱਗਦਾ ਉਹਦੀ ਮਰਜ਼ੀ ਧੋ ਸਕਦਾ ਏ ਪਰ ਉਂਝ ਨਿਰਵੈਰ ਨਾਲ ਵੈਰ ਨਹੀਂ ਕੋਈ ਤੇ ਜੇ ਉਹ ਚਾਹਵੇ ਤੇ ਹੋ ਸਕਦਾ ਏ।

ਹੁਣ ਤੁਸੀਂ ਅੱਗੇ ਸੁਣਿਆ ਜੀ ਨਿਰਵੈਰ ਪੰਨੂ ਦੀ ਆਵਾਜ਼ ਦੇ ਵਿੱਚ ਤੇ ਦੋਸਤੋ 94.7 ਤੇ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੁਰਸੰਗਮ ਤੇ ਮੈਂ ਹਾਂ ਤੁਹਾਡੀ ਦੋਸਤ ਕੁਲਵਿੰਦਰ ਕੁਕੀ 9 ਵਜੇ ਤੱਕ ਇਹ ਪ੍ਰੋਗਰਾਮ ਚੱਲਣਾ ਹੈ ਜੀ ਨਾਮ ਹੈ ਜਿਸ ਦਾ ਸੁਰਸੰਗਮ ਲਾਈਵ ਵਿਦ ਕੁਕੀ ਦੋਸਤੋ ਜਿਵੇਂ ਖੁਸ਼ੀ ਸਾਨੂੰ ਜਿਹੜੇ ਚੰਗੇ ਪਲ ਹੁੰਦੇ ਨੇ ਜਦੋਂ ਅਸੀਂ ਖੁਸ਼ ਹੁੰਦੇ ਹਾਂ ਤੇ ਉਹਨਾਂ ਪਲਾਂ ਦੀ ਕਦਰ ਕਰਨੀ ਸਿਖਾਉਂਦੀ ਹੈ ਉਸੇ ਤਰ੍ਹਾਂ ਹੀ ਉਦਾਸੀ ਸਾਨੂੰ ਆਪਣੇ ਅੰਦਰ ਝਾਤ ਮਾਰਨ ਦਾ ਮੌਕਾ ਦੇ ਸਕਦੀ ਹੈ ਉਦਾਸੀ ਕਈ ਕਾਰਨਾਂ ਕਰਕੇ ਵੀ ਆ ਸਕਦੀ ਹੈ ਜਿਵੇਂ ਕਿ ਕਿਸੇ ਤੋਂ ਦੂਰੀ ਜਾਂ ਕੋਈ ਅਧੂਰਾ ਸੁਪਨਾ ਰਿਸ਼ਤਿਆਂ ਦੇ ਵਿੱਚ ਬਦਲਾਅ ਇਕੱਲਾਪਣ ਜਾਂ ਜ਼ਿੰਦਗੀ ਦੇ ਵਿੱਚ ਕੁਝ ਅਜਿਹੀਆਂ ਚੁਣੌਤੀਆਂ ਜਿਹੜੀਆਂ ਬਹੁਤ ਹੀ ਮੁਸ਼ਕਿਲ ਹੋਣ ਤੇ ਕਈ ਵਾਰ ਸਾਨੂੰ ਆਪਣੇ ਦੁੱਖ ਦਾ ਕਾਰਨ ਵੀ ਪੂਰੀ ਤਰ੍ਹਾਂ ਸਮਝ ਨਹੀਂ ਆਉਂਦਾ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਵਿੱਚ ਕੋਈ ਕਮੀ ਹੈ ਯਾਦ ਰੱਖੋ ਤੁਸੀਂ ਹਰ ਵੇਲੇ ਖੁਸ਼ ਰਹਿਣ ਲਈ ਮਜਬੂਰ ਨਹੀਂ ਹੋ ਤੁਹਾਨੂੰ ਆਪਣੀਆਂ ਭਾਵਨਾਵਾਂ ਮਹਿਸੂਸ ਕਰਨ ਦਾ ਪੂਰਾ ਹੱਕ ਹੈ

ਹਰ ਮੁਸਕਰਾਉਂਦਾ ਚਿਹਰਾ ਖੁਸ਼ ਹੋਵੇ ਇਹ ਜ਼ਰੂਰੀ ਤਾਂ ਨਹੀਂ। ਹਰ ਚੁੱਪ ਰਹਿਣ ਵਾਲਾ ਇਨਸਾਨ ਕਮਜ਼ੋਰ ਹੋਵੇ ਇਹ ਜ਼ਰੂਰੀ ਤਾਂ ਨਹੀਂ। ਕੁਝ ਦਰਦ ਸ਼ਬਦਾਂ ਵਿੱਚ ਬਿਆਨ ਨਹੀਂ ਹੁੰਦੇ ਤੇ ਹਰ ਅੱਖ ਦੇ ਹੰਝੂ ਨਜ਼ਰ ਆਉਣ ਇਹ ਜ਼ਰੂਰੀ ਤਾਂ ਨਹੀਂ।

0: ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ,
1: ਪਰ ਅਕਸਰ ਮੌਰਗੇਜ ਦੀਆਂ ਮੁਸ਼ਕਿਲ ਸ਼ਰਤਾਂ, ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ।
0: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਮੌਰਗੇਜ ਬ੍ਰੋਕਰ ਅਮ੍ਰਿਤਾ ਔਲਖ ਤੁਹਾਡਾ ਸੁਪਨਾ ਕਰਨਗੇ ਸਾਕਾਰ।
1: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਆਪਣਾ ਮੌਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ,
0: ਇਹ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ, ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ।
1: ਅਮ੍ਰਿਤਾ ਔਲਖ, ਮੌਰਗੇਜ ਆਰਕੀਟੈਕਟਸ, ਅੱਜ ਹੀ ਕਾਲ ਕਰੋ 5875000276।
0: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਖ ਕਰੇਗੀ ਹੱਲ। ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ, ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਤੇ। ਕਮਰਸ਼ੀਅਲ ਪ੍ਰਾਪਰਟੀ ਖਰੀਦਣੀ, ਵੇਚਣੀ ਜਾਂ ਲੀਜ਼ ਕਰਨੀ ਹੈ, ਐਪੀ ਭੁੱਲਰ ਰਾਇਲ ਲੇਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ। 21 ਸਾਲਾਂ ਦਾ ਤਜਰਬਾ, ਭਰੋਸੇਯੋਗ ਸੇਵਾ, ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਭੁੱਲਰ 4036677035 4036677035।

ਦੋਸਤੋ ਕਿੰਨੀ ਵਾਰ ਅਸੀਂ ਕਿਸੇ ਨੂੰ ਪੁੱਛਦੇ ਹਾਂ ਕਿ ਤੁਸੀਂ ਕਿਵੇਂ ਹੋ ਤੇ ਜਵਾਬ ਮਿਲਦਾ ਬਿਲਕੁਲ ਠੀਕ ਹਾਂ ਜੀ ਪਰ ਕੀ ਅਸੀਂ ਕਦੇ ਉਸ ਮੁਸਕਰਾਹਟ ਦੇ ਪਿੱਛੇ ਦੀ ਕਹਾਣੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਹਰ ਮੁਸਕਰਾਉਂਦਾ ਹੋਇਆ ਚਿਹਰਾ ਜਦੋਂ ਇਹ ਕਹਿੰਦਾ ਹੈ ਕਿ ਸਭ ਠੀਕ ਹੈ ਪਰ ਸਭ ਠੀਕ ਨਹੀਂ ਹੁੰਦਾ ਹੋ ਸਕਦਾ ਕਿ ਉਹ ਇਨਸਾਨ ਨੂੰ ਤੁਹਾਡੀ ਸਲਾਹ ਦੀ ਲੋੜ ਹੋਵੇ ਹੋ ਸਕਦਾ ਹੈ ਕਿ ਉਹ ਇਨਸਾਨ ਉਦਾਸ ਹੋਵੇ ਕਿਉਂਕਿ ਮੁਸਕਰਾਹਟ ਦੇ ਪਿੱਛੇ ਵੀ ਕਦੀ ਕਦੀ ਸਾਨੂੰ ਦੇਖਣ ਦੀ ਲੋੜ ਹੁੰਦੀ ਹੈ ਕਿਉਂਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਚੱਲਦਾ ਹੁੰਦਾ ਹੈ ਕਈ ਵਾਰੀ ਸਾਨੂੰ ਐਂ ਲੱਗਦਾ ਹੁੰਦਾ ਦੇਖਣ ਨੂੰ ਕਿ ਦੂਸਰੇ ਇਨਸਾਨ ਦੀ ਜ਼ਿੰਦਗੀ ਸਾਨੂੰ ਬਹੁਤ ਸੋਹਣੀ ਲੱਗਦੀ ਹੁੰਦੀ ਹੈ ਪਰ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਉਤਰਾਅ ਚੜਾਅ ਕੁਝ ਨਾ ਕੁਝ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਜਿਹੜੀਆਂ ਕਦੇ ਨਾ ਕਦੇ ਉਸ ਦੇ ਲਈ ਪਰੇਸ਼ਾਨੀ ਦਾ ਕਾਰਨ ਬਣਦੀਆਂ ਨੇ ਪਰ ਜਦੋਂ ਤੁਹਾਨੂੰ ਕੋਈ ਇਹ ਕਹੇ ਨਾ ਕਿ ਸਭ ਕੁਝ ਠੀਕ ਹੈ ਤੇ ਉਦੋਂ ਇਹ ਸਮਝ ਕੇ ਚੱਲੋ ਕਿ ਮੁਸਕਰਾਹਟ ਦੇ ਪਿੱਛੇ ਦੇਖਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਕਈ ਵਾਰ ਸਭ ਕੁਝ ਠੀਕ ਨਹੀਂ ਹੁੰਦਾ ਤੇ ਕਈ ਵਾਰ ਇੱਕ ਵਾਕ ਮੈਂ ਤੇਰੇ ਨਾਲ ਹਾਂ ਤੂੰ ਮੈਨੂੰ ਦੱਸ ਸਕਦਾ ਕਿਸੇ ਦੇ ਦਿਲ ਨੂੰ ਬਹੁਤ ਸਹਾਰਾ ਦਿੰਦਾ ਹੈ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਲੋਕ ਅਜਿਹੇ ਹੁੰਦੇ ਨੇ ਜਿਹੜੇ ਸਾਡੀ ਬੜੀ ਸ਼ਿੱਦਤ ਦੇ ਨਾਲ ਇੰਤਜ਼ਾਰ ਕਰ ਰਹੇ ਹੁੰਦੇ ਨੇ ਕਿ ਇਹ ਇਨਸਾਨ ਮੈਨੂੰ ਕੁਝ ਤਾਂ ਦੱਸੇ ਕੁਝ ਤਾਂ ਕਵੇ

ਜਨਾਬ ਸਟੂਡੀਓ ਦੀਆਂ ਘੜੀਆਂ ਦੇ ਮੁਤਾਬਿਕ ਸਮਾਂ ਹੋ ਚੁੱਕਾ ਹੈ ਜੀ 8:43 ਦਾ ਥੋੜਾ ਜਿਹਾ ਸਮਾਂ ਸਾਡੇ ਕੋਲ ਹੋਰ ਬਾਕੀ ਹੈ ਮੇਰਾ ਤੇ ਤੁਹਾਡਾ ਸਾਥ ਰਹੇਗਾ ਜੀ ਠੀਕ 9 ਵਜੇ ਤੱਕ ਤੇ ਮੈਂ ਹਾਂ ਤੁਹਾਡੀ ਦੋਸਤ ਕੁਲਵਿੰਦਰ ਕੁੱਕੀ ਪ੍ਰੋਗਰਾਮ ਹੈ ਸੁਰਸੰਗਮ ਲਾਈਵ ਵਿਦ ਕੁੱਕੀ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਉਦਾਸੀ ਬਾਰੇ ਜਿਹੜਾ ਕਿ ਇੱਕ ਬਹੁਤ ਵੱਡਾ ਇਮੋਸ਼ਨ ਹੈ ਔਰ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਹਮੇਸ਼ਾ ਹੀ ਅਸੀਂ ਕਦੇ ਐਸਾ ਸਮਾਂ ਆਉਂਦਾ ਹੈ ਜਦੋਂ ਅਸੀਂ ਉਦਾਸ ਹੁੰਦੇ ਹਾਂ ਕਿਉਂਕਿ ਕੋਈ ਵੀ ਇਨਸਾਨ ਹਰ ਵੇਲੇ ਖੁਸ਼ ਨਹੀਂ ਰਹਿ ਸਕਦਾ ਅਤੇ ਜਦੋਂ ਉਦਾਸੀ ਆਉਂਦੀ ਹੈ ਉਹ ਵੀ ਸੁਭਾਵਿਕ ਹੀ ਹੁੰਦੀ ਹੈ ਉਹ ਵੀ ਨੋਰਮਲ ਹੁੰਦੀ ਹੈ ਪਰ ਕਿਸੇ ਹੱਦ ਤੱਕ ਉਦਾਸੀ ਨੂੰ ਸਵੀਕਾਰ ਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਉਸ ਵਿੱਚ ਹੀ ਡੁੱਬੇ ਰਹੀਏ ਇਸ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਆਪ ਦੇ ਨਾਲ ਕਦੀ ਕਦੀ ਨਰਮੀ ਨਾਲ ਪੇਸ਼ ਆਈਏ ਕਿਉਂਕਿ ਉਦਾਸੀ ਜਿਹੜੀ ਹੈ ਨਾ ਉਹ ਤੁਹਾਡੇ ਸਰੀਰ 'ਤੇ ਅਸਰ ਕਰਦੀ ਹੈ ਤੁਹਾਡੇ ਮਨ 'ਤੇ ਅਸਰ ਕਰਦੀ ਹੈ ਤੁਹਾਡੇ ਦਿਮਾਗ 'ਤੇ ਅਸਰ ਕਰਦੀ ਹੈ ਜਦੋਂ ਮਨ ਉਦਾਸ ਹੋਵੇ ਤਾਂ ਕੁਝ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਪਹਿਲੀ ਗੱਲ ਕਿ ਆਪਣੀਆਂ ਭਾਵਨਾਵਾਂ ਨੂੰ ਕੋਈ ਨਾਮ ਜ਼ਰੂਰ ਦਿਓ ਅਤੇ ਆਪਣੇ ਆਪ ਨੂੰ ਕਹੋ ਕਿ ਹਾਂ ਅੱਜ ਮੈਂ ਉਦਾਸ ਹਾਂ ਅਤੇ ਇਹ ਮਹਿਸੂਸ ਕਰਨਾ ਠੀਕ ਹੈ ਦੂਜੀ ਗੱਲ ਕਿਸੇ ਭਰੋਸੇਯੋਗ ਇਨਸਾਨ ਦੇ ਨਾਲ ਗੱਲਬਾਤ ਜ਼ਰੂਰ ਕਰੋ ਹਰ ਸਮੱਸਿਆ ਦਾ ਹੱਲ ਹੋਣਾ ਜ਼ਰੂਰੀ ਨਹੀਂ ਹੁੰਦਾ ਕਦੀ ਕਦੀ ਸਮੱਸਿਆ ਨੂੰ ਛੱਡ ਦੇਣਾ ਹੀ ਬਿਹਤਰ ਹੁੰਦਾ ਹੈ

ਤੇ ਤੀਜੀ ਗੱਲ ਇਹ ਹੈ ਕਿ ਥੋੜਾ ਜਿਹਾ ਤੁਰਨਾ ਫਿਰਨਾ ਜ਼ਰੂਰ ਚਾਹੀਦਾ ਹੈ। ਖੁੱਲੀ ਹਵਾ ਦੇ ਵਿੱਚ ਜ਼ਰੂਰ ਜਾਓ, ਆਪਣੇ ਮਨ ਪਸੰਦ ਦਾ ਸੰਗੀਤ ਸੁਣੋ, ਕੁਝ ਸਮਾਂ ਆਪਣੇ ਲਈ ਕੱਢੋ। ਤੇ ਚੌਥੀ ਗੱਲ, ਆਪਣੀ ਤੁਲਨਾ ਦੂਜਿਆਂ ਦੀ ਜ਼ਿੰਦਗੀ ਦੇ ਨਾਲ ਕਦੇ ਵੀ ਨਾ ਕਰੋ। ਸੋਸ਼ਲ ਮੀਡੀਆ 'ਤੇ ਦਿਖਾਈ ਦੇਣ ਵਾਲੀ ਖੁਸ਼ੀ ਕਿਸੇ ਦੀ ਪੂਰੀ ਜ਼ਿੰਦਗੀ ਨਹੀਂ ਹੁੰਦੀ, ਅਤੇ ਖਾਸ ਕਰਕੇ ਸੋਸ਼ਲ ਮੀਡੀਆ 'ਤੇ ਲੋਕ ਜਿਹੜੇ ਹੁੰਦੇ ਨਾ, ਉਹ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਕਈ ਵਾਰੀ ਬਹੁਤ ਜ਼ਿਆਦਾ ਉਥਲ ਪੁਥਲ ਕਰ ਦਿੰਦੇ ਨੇ, ਕਿਉਂਕਿ ਇਨਸਾਨੀ ਫਿਤਰਤ ਇਹ ਹੁੰਦੀ ਹੈ ਕਿ ਦੂਸਰੇ ਵੱਲ ਵੇਖ ਕੇ ਸਾਨੂੰ ਆਪਣੀਆਂ ਕਮੀਆਂ ਯਾਦ ਆਉਣ ਲੱਗ ਜਾਂਦੀਆਂ ਨੇ। ਪਰ ਅਸਲ ਦੇ ਵਿੱਚ ਜੋ ਲੋਕ ਸੋਸ਼ਲ ਮੀਡੀਆ ਦੇ ਉੱਤੇ ਸ਼ੋਸ਼ੇਬਾਜ਼ੀ ਕਰਦੇ ਨੇ, ਉਹ ਅਸਲੀ ਜ਼ਿੰਦਗੀ ਉਹਨਾਂ ਦੀ ਉਹ ਨਹੀਂ ਹੁੰਦੀ। ਸੋ ਕਿਸੇ ਦੀ ਜ਼ਿੰਦਗੀ ਨੂੰ ਵੇਖਣ ਦੀ ਬਹੁਤੀ ਲੋੜ ਨਹੀਂ ਹੁੰਦੀ। ਅਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜੇ ਉਦਾਸੀ ਜਿਹੜੀ ਹੈ ਉਹ ਲੰਮੇ ਸਮੇਂ ਤੱਕ ਚੱਲਦੀ ਹੈ ਅਤੇ ਫਿਰ ਸਾਡੀ ਜ਼ਿੰਦਗੀ ਨੂੰ ਹੋਰ ਵੀ ਪ੍ਰਭਾਵਿਤ ਕਰਦੀ ਹੈ। ਅਤੇ ਇਸ ਦੇ ਚੱਲਦਿਆਂ ਤੁਹਾਨੂੰ ਮੈਡੀਕਲ ਸਹਾਇਤਾ ਜਿਹੜੀ ਹੈ ਉਹ ਵੀ ਲੈ ਲੈਣੀ ਚਾਹੀਦੀ ਹੈ, ਕਿਉਂਕਿ ਉਦਾਸੀ ਕਿਸੇ ਹੱਦ ਤੱਕ ਜਿਹੜੀ ਉਹ ਨੋਰਮਲ ਕਹੀ ਜਾ ਸਕਦੀ ਹੈ, ਪਰ ਜਦੋਂ ਹਰ ਚੀਜ਼ ਹੱਦ ਤੋਂ ਵੱਧ ਜਾਵੇ ਤਾਂ ਫਿਰ ਉਸ ਦਾ ਜਿਹੜਾ ਇਲਾਜ ਹੈ ਉਹ ਜ਼ਰੂਰ ਕਰਵਾਉਣਾ ਚਾਹੀਦਾ ਹੈ। ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਸੁਣਦੇ ਹਾਂ ਜੀ ਸੁਰਜੀਤ ਭੁੱਲਰ ਦੀ ਆਵਾਜ਼ ਦੇ ਵਿੱਚ ਇਹ ਗੀਤ। ਅਤੇ ਦੋਸਤੋ, ਜਦੋਂ ਅਸੀਂ ਸੈਡ ਗੀਤ ਸੁਣਦੇ ਹਾਂ ਤਾਂ ਕਈ ਵਾਰੀ ਸਾਨੂੰ ਐਂ ਲੱਗਦਾ ਹੈ ਕਿ ਇਹ ਤਾਂ ਸਾਡੇ ਦਿਲ ਦੀ ਗੱਲ ਕਹੀ ਗਈ ਹੈ, ਔਰ ਮਿਊਜ਼ਿਕ ਜਿਹੜਾ ਹੈ ਉਹ ਸਾਡੇ ਦਿਲ ਨੂੰ ਸਕੂਨ ਦਿੰਦਾ ਹੈ।

ਜਨਾਬ ਸਟੂਡੀਓ ਦੇ ਘੜੀਆਂ ਦੇ ਮੁਤਾਬਿਕ ਸਮਾਂ ਹੋ ਚੁੱਕਾ ਹੈ ਜੀ 8:54 ਦਾ ਤਕਰੀਬਨ 6 ਮਿੰਟ ਦਾ ਸਮਾਂ ਸਾਡੇ ਕੋਲ ਹੋਰ ਬਾਕੀ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਜੀ ਉਦਾਸੀ ਦੀ ਉਦਾਸੀ ਅਕਸਰ ਹੀ ਸਾਨੂੰ ਆ ਜਾਂਦੀ ਹੈ ਅਕਸਰ ਹੀ ਅਸੀਂ ਉਦਾਸ ਹੋ ਜਾਂਦੇ ਹਾਂ

ਗੱਲ ਜ਼ਿੰਦਗੀ 'ਚ ਹੁੰਦੀ ਹੈ, ਅਸੀਂ ਉਦਾਸ ਹੋ ਜਾਂਦੇ ਹਾਂ। ਕੋਈ ਸਾਨੂੰ ਛੱਡ ਕੇ ਚਲਾ ਜਾਂਦਾ, ਅਸੀਂ ਉਦਾਸ ਹੋ ਜਾਂਦੇ ਹਾਂ। ਕੋਈ ਸਾਡੇ ਤੋਂ ਦੂਰ ਹੁੰਦਾ ਅਤੇ ਅਸੀਂ ਝੱਟ ਉਦਾਸ ਹੋ ਜਾਂਦੇ ਹਾਂ। ਪਰ ਇਹ ਉਦਾਸੀ ਕੁਝ ਪਲਾਂ ਦੀ ਹੁੰਦੀ ਹੈ, ਕਿਉਂਕਿ ਹਰ ਮਾੜੇ ਵਕਤ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਚੰਗਾ ਵਕਤ ਜ਼ਰੂਰ ਆਉਂਦਾ ਹੈ। ਸਿਰਫ ਇਹ ਨਹੀਂ ਗੱਲ ਜ਼ਰੂਰ ਯਾਦ ਰੱਖਿਆ ਕਰੋ ਕਿ ਕੋਈ ਵੀ ਸਮਾਂ ਸਥਾਈ ਨਹੀਂ ਹੁੰਦਾ। ਜਿਸ ਤਰ੍ਹਾਂ ਦਿਨ ਤੋਂ ਬਾਅਦ ਰਾਤ ਅਤੇ ਰਾਤ ਤੋਂ ਬਾਅਦ ਦਿਨ ਆਉਣਾ ਹੀ ਹੁੰਦਾ ਹੈ। ਅਤੇ ਦੋਸਤੋ, ਅੱਜ ਦੀ ਇਸ ਗੱਲਬਾਤ ਨੂੰ ਸਮਾਪਤ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਸੁਨੇਹਾ ਛੱਡਣਾ ਚਾਹੁੰਦੀ ਹਾਂ ਕਿ ਜੇ ਅੱਜ ਤੁਹਾਡਾ ਦਿਲ ਉਦਾਸ ਹੈ ਤਾਂ ਆਪਣੇ ਆਪ ਨੂੰ ਇਹ ਕਹੋ ਕਿ ਤੁਹਾਨੂੰ ਹੁਣੇ ਠੀਕ ਹੋ ਜਾਣਾ ਚਾਹੀਦਾ। ਆਪਣੇ ਆਪ ਨੂੰ ਕਹੋ, ਮੈਂ ਆਪਣੀਆਂ ਭਾਵਨਾਵਾਂ ਨੂੰ ਸਮਝਣ ਲਈ ਸਮਾਂ ਲੈ ਸਕਦਾ, ਮੈਂ ਮਦਦ ਮੰਗ ਸਕਦਾ, ਮੈਨੂੰ ਹਰ ਦਿਨ ਮਜ਼ਬੂਤ ਦਿਖਣ ਦੀ ਵੀ ਲੋੜ ਨਹੀਂ, ਪਰ ਮੈਂ ਆਪਣੀਆਂ ਭਾਵਨਾਵਾਂ ਨੂੰ ਸਮਝ ਸਕਦਾ। ਜ਼ਿੰਦਗੀ ਵਿੱਚ ਰਾਤ ਵੀ ਆਉਂਦੀ ਹੈ, ਸਵੇਰ ਵੀ ਆਉਂਦੀ ਹੈ, ਪਰ ਜਦੋਂ ਰਾਤ ਲੰਬੀ ਮਹਿਸੂਸ ਹੋਵੇ ਤਾਂ ਕਿਸੇ ਦਾ ਸਾਥ ਲੈਣ ਤੋਂ ਹਿਚਕਚਾਇਓ ਨਾ, ਕਿਉਂਕਿ ਦੋਸਤ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਜਗ੍ਹਾ ਰੱਖਦੇ ਨੇ।

ਦੋਸਤੋ ਇਸ ਦੇ ਨਾਲ ਹੀ ਆਪਣੇ ਦੋਸਤ ਕੁਲਵਿੰਦਰ ਕੋ ਕਿਨਿਓ ਦਿਓ ਜੀ ਇਜਾਜ਼ਤ ਪ੍ਰੋਗਰਾਮ ਖਤਮ ਕਰਨ ਦੀ ਫਿਰ ਮਿਲਾਂਗੇ ਜੀ ਆਪਣਾ ਖਿਆਲ ਰੱਖੋ ਆਪਣੇ ਦਿਲ ਦਾ ਖਿਆਲ ਰੱਖੋ ਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਥੋੜਾ ਹੋਰ ਪਿਆਰ ਤੇ ਨਰਮੀ ਨਾਲ ਪੇਸ਼ ਆਓ ਫਿਰ ਮਿਲਾਂਗੇ ਜੀ ਇੱਕ ਨਵੇਂ ਵਿਸ਼ੇ ਦੇ ਨਾਲ ਨਵੀਂ ਸੋਚ ਦੇ ਨਾਲ ਤੇ ਦਿਲ ਨੂੰ ਛੂਹਣ ਵਾਲੀਆਂ ਗੱਲਾਂ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ

0: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
1: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदने लई गौरव शर्मा नू शोरूम च जाके मिलो या फिर फोन कर लो 403-903-6757।
0: मर्सिडीज बेंस कंट्री हिल्स।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
0: कैनेडा विच रहंदिया इंश्योरेंस दी बहुत अहमियत है। किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो। कैलगरी वासियों, की तुसी लंबी लाइना अते डॉक्टर दिया वेटिंग लिस्ट तो परेशान हो, खुद फिकर छड़ो क्योंकि तुहाडे अपने शहर विच आ गया है सेहत दा असली पहरेदार। ओइसे स्माइल मेडिकल सनरिज मॉल दे नाल सुपर स्टोर वाले प्लाजा विच स्थित इस क्लिनिक विच तुहाडी अपनी भाषा बोलन वाले मेल अते फीमेल डॉक्टर्स हर कदम ते तुहाडे नाल हन। चाहे गल होवे बच्चियां दी या फिर बुजुर्गां दी, इत्थे सारियां लई सुविधावां मौजूद हन। अपॉइंटमेंट नहीं बनी, कोई चक्कर ही नहीं, सिद्धे चले आओ। इत्थे वॉक इन विच खुला स्वागत है, नवे पेशेंट्स दा वी निग्गा वेलकम। फैमिली केयर तो लेके मेडिकल चेकअप अते क्रोनिक बीमारियां दे इलाज तक सब कुछ इक्को छत हेठ। असी हफ्ते दे 6 दिन खुले हां ते ओ वी देर शाम तक। ता देर किस गल दी, आज ही डायल करो 5876174696 587-617-4696। ओइसे स्माइल मेडिकल, तुहाडी सेहत साडी जिम्मेवारी। 5876174696।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222। ਸਤਿ ਸ਼੍ਰੀ ਅਕਾਲ ਕੈਲਗਰੀ, ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ

0: ਦੇਸੀ ਅਤੇ ਖਾਲਸ ਸਵਾਦ
1: ਆ ਜਾਓ ਫਿਰ ਦੇਰ ਕਿਸ ਗੱਲ ਦੀ ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਈਟੀ
0: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ ਤਾਜ਼ਗੀ ਅਤੇ ਲਾਜਵਾਬ ਸਵਾਦ ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਈਨਿੰਗ ਵੀ ਹੈ
1: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ ਦਿਨ ਦੇਖਣ ਦੀ ਲੋੜ ਨਹੀਂ ਘੜੀ ਦੇਖਣ ਦੀ ਲੋੜ ਨਹੀਂ ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫਤੇ ਦੇ 7 ਦਿਨ
0: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ ਸਿਟੀਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ
2: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ
0: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ ਕਲੀਨਿੰਗ ਫਿਲਿੰਗ ਦੰਦ ਕੱਢਣ ਰੂਟ ਕਨਾਲ ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ
2: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ
0: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ
2: ਸੈਡਲ ਰਿਜ ਡੈਂਟਲ ਸੈਂਟਰ ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ ਨਾਰਥ ਈਸਟ
0: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026 403-730-2026 ਸੈਡਲ ਰਿਜ ਡੈਂਟਲ ਸੈਂਟਰ ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ ਚੜ੍ਹਦੀ ਕਲਾ ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ 7 ਨਵੰਬਰ 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-9045 ਤੇ ਜਾਂ ਫਿਰ ਕਾਲ ਕਰ ਲਓ ਤਰਸੇਮ ਪ੍ਰਹਾਰ ਹੋਰਾਂ ਨੂੰ 403-701-1308 ਤੇ

0: ਪੰਜਾਬ ਦੇ ਵਿੱਚ ਇੱਕ ਨਵੀਂ ਔਰ ਵੱਡੀ ਡਿਵੈਲਪਮੈਂਟ ਉਦੋਂ ਹੋਈ ਜਦੋਂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਮਿਲੇ। ਪ੍ਰਗਟ ਸਿੰਘ ਹੋਣਾ ਨੂੰ ਪ੍ਰਧਾਨ ਥਾਪਿਆ ਗਿਆ ਔਰ ਉਸ ਤੋਂ ਬਾਅਦ ਤਮਾਮ ਤਰ੍ਹਾਂ ਦੀਆਂ ਗੱਲਾਂ ਲਗਾਤਾਰ ਚੱਲ ਰਹੀਆਂ ਨੇ ਔਰ ਕੀ ਸੋਚ ਰਹੇ ਨੇ ਪ੍ਰਗਟ ਸਿੰਘ ਔਰ ਉਹਨਾਂ ਦਾ ਕੀ ਵਿਜ਼ਨ ਹੈ ਪੰਜਾਬ ਨੂੰ ਲੈ ਕੇ ਜਦੋਂ ਏਡੀ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਅੱਜ ਮਿਲੀ ਹੈ। ਗੱਲਬਾਤ ਕਰਾਂਗੇ ਉਹਨਾਂ ਨਾਲ, ਆਪਾਂ ਸ਼ੁਰੂ ਹੀ ਇੱਥੋਂ ਕਰ ਲੈਂਦੇ ਹਾਂ। ਤੁਹਾਨੂੰ ਕਪਤਾਨ ਲਾਇਆ ਗਿਆ ਪੰਜਾਬ ਕਾਂਗਰਸ ਦਾ, ਇੱਕ ਉਹ ਸਮਾਂ ਸੀ ਜਦੋਂ ਤੁਸੀਂ ਹਾਕੀ ਦੇ ਕਪਤਾਨ ਸੀ, ਸਭ ਤੋਂ ਪਹਿਲਾਂ ਤਾਂ ਤੁਹਾਡੀ ਟਿੱਪਣੀ।
1: ਦੇਖੋ ਮੈਂ ਵਨ ਆਫ ਦਾ ਪਲੇਅਰ ਹਾਂ, ਇਹ ਤਾਂ ਇੱਕ ਪਲੇਸ ਹੈਗੀ ਆ ਜਿਹਦੇ ਵਿੱਚ ਮੈਨੂੰ ਲੱਗਦਾ ਕੋਈ ਜ਼ਿੰਮੇਵਾਰੀ ਹੁੰਦੀ ਹੈ, ਬਾਕੀ ਤਾਂ ਸਾਰਿਆਂ ਨੇ ਟੀਮ ਦੇ ਤੌਰ 'ਤੇ ਖੇਡਣਾ ਹੁੰਦਾ ਔਰ ਮੈਨੂੰ ਲੱਗਦਾ ਸਾਡੇ ਕੋਲ ਪਲੇਅਰ ਬਹੁਤ ਵਧੀਆ ਅਤੇ ਜਦੋਂ ਐਕਸਪੀਰੀਅੰਸਡ ਹੈ, ਜਦੋਂ ਸਾਰਾ ਕੁਝ ਜ਼ਿੰਦਗੀ ਦਾ ਉਹਨਾਂ ਦਾ ਤਜਰਬਾ ਹੈਗਾ, ਸੋ ਮੈਨੂੰ ਲੱਗਦਾ ਵੀ ਵਿਲ ਮੇਕ ਏ ਗੁੱਡ ਟੀਮ ਐਂਡ ਜਿਹੜੀ ਇਹ ਟੀਮ ਹੈਗੀ ਆ ਇਹ ਬਹੁਤ ਵਧੀਆ ਖੇਡੂਗੀ।
0: ਕੋਈ ਦੋ ਚਾਰ ਜਿਹੜੇ ਤੁਹਾਡੇ ਟਿਪਸ 'ਤੇ ਨੇ ਗੱਲਾਂ ਜਿਹੜੀਆਂ ਹੁਣ ਤੁਸੀਂ ਲੈ ਕੇ ਤੁਰੋਗੇ ਪੰਜਾਬ ਦੇ, ਕਿਹੜੇ ਮੁੱਦੇ ਜਿਹੜੇ ਇਹ ਜਿਹੇ ਨੇ?
1: ਦੋ ਚੀਜ਼ਾਂ ਆ ਮਨਦੀਪ, ਪੰਜਾਬ ਨਾ ਧਾੜਵੀਆਂ ਦੀ ਰਾਜਨੀਤੀ ਨੂੰ ਨਹੀਂ ਚੱਲਦਾ ਤੇ ਪੰਜਾਬ ਨਫ਼ਰਤ ਦੀ ਰਾਜਨੀਤੀ ਨੂੰ ਨਹੀਂ ਚੱਲਦਾ। ਸਾਡੇ ਸੁਭਾਅ ਦਾ ਹੀ ਨਹੀਂ ਹਿੱਸਾ ਹੈਗਾ, ਨਾ ਸਾਡੀ ਲਿਗੇਸੀ ਆ, ਨਾ ਸਾਡਾ ਕੋਈ ਇਤਿਹਾਸ ਆ ਇਹਦੇ ਬਾਰੇ, ਕਿਉਂਕਿ ਇਹ ਤਾਂ ਸਾਡਾ ਲੰਡ ਦਾ ਇਤਿਹਾਸ ਆ। ਲੜਦੇ ਕਿਉਂਕਿ ਧਾੜਵੀ ਆਉਂਦੇ ਸੀਗੇ, ਲੁੱਟ ਲੱਟ ਕੇ ਲੈ ਜਾਂਦੇ ਸੀਗੇ, ਉਹਦੇ ਲਈ ਲੜਦੇ ਸੀ। ਉਹਦੇ ਤੋਂ ਬਾਅਦ ਸਾਨੂੰ ਮਤਲਬ ਉਹਦੇ ਤੋਂ ਪਹਿਲਾਂ ਜਿਹੜੀ ਫਿਲੋਸਫੀ ਮਿਲੀ ਹੈਗੀ ਆ ਉਹ ਗੁਰੂਆਂ ਦੀ ਫਿਲੋਸਫੀ ਮਿਲੀ ਆ, ਜਿਹਦੇ ਵਿੱਚ ਇਨਸਾਨੀਅਤ ਦੀ ਗੱਲ ਹੋਈ ਆ, ਨਫ਼ਰਤ ਦੀ ਗੱਲ ਹੀ ਨਹੀਂ ਹੋਈ ਹੈਗੀ। ਇੱਕ ਪਾਸੇ ਇੱਕ ਬੀਜੇਪੀ ਸਰਕਾਰ ਜਿਹੜੀ ਦਿੱਲੀ ਦੇ ਵਿੱਚ ਸਰਕਾਰ

0: ਆ ਰਿਹਾ ਉਹ ਤੁਰੀ ਫਿਰਦੀ ਆ। ਅੱਛਾ ਨਫ਼ਰਤ ਦੀ ਰਾਜਨੀਤੀ ਨੂੰ ਵੈਸੇ ਲੋਕ ਰਿਜੈਕਟ ਕਰਦੇ ਆ ਤੇ ਧਾੜਵੀਆਂ ਦੀ ਰਾਜਨੀਤੀ ਦਾ ਪਤਾ ਲੱਗਿਆ। ਐਕਚੁਲੀ ਲੋਕਾਂ ਨੇ ਅਸਲੀ ਗੱਲ ਹੈ ਜਿਹੜੀ ਅੱਜ ਦੀ ਉੱਥੇ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਲੋਕਾਂ ਨੇ ਐਕਚੁਲੀ ਪੰਜਾਬੀ ਚੁਣੇ ਸੀ, ਪਰ ਲੋਕਾਂ ਨੂੰ ਕੀ ਪਤਾ ਸੀਗਾ ਵੀ ਇਹ ਪੰਜਾਬੀ ਸਿਰਫ ਤੇ ਸਿਰਫ ਇੱਕ ਮਖੌਟਾ ਹੈਗਾ, ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਉਹਨਾਂ ਦਾ ਇੱਕ ਮਾਡਲ ਸੀ ਅਤੇ ਇਮੋਸ਼ਨਲੀ ਪੰਜਾਬੀ ਫਸ ਗਏ ਅਤੇ ਹੁਣ ਲਗਭਗ ਸਾਰੀਆਂ ਚੀਜ਼ਾਂ ਪੌਣੇ ਪੰਜ ਸਾਲ ਤਾਂ ਹੋ ਗਏ ਹੁਣ ਸਾਹਮਣੇ ਆ ਗਈਆਂ। ਸੋ ਇਹ ਦੋ ਬੇਸਿਕਲੀ ਕਰੈਕਟਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੈਗੀਆਂ, ਇਹਦੇ ਨਾਲ ਹੀ ਗਾਂ ਫਿਰ ਉਹ ਚੀਜ਼ਾਂ ਜਿਹੜੀਆਂ ਅੱਗੇ ਵੱਧਦੀਆਂ ਹੈਗੀਆਂ, ਚਾਹੇ ਲਾਅ ਐਂਡ ਆਰਡਰ ਦੀ ਗੱਲ ਹੈ, ਚਾਹੇ ਐਗਰੀਕਲਚਰ ਦੀ ਗੱਲ ਹੈ, ਚਾਹੇ ਫਾਈਨੈਂਸਿਸ ਦੀ ਗੱਲ ਹੈਗੀ ਆ, ਚਾਹੇ ਡੈਮੋਕ੍ਰੇਸੀ ਦਾ ਜਿਹੜਾ ਫੋਰਥ ਪਿੱਲਰ ਆ ਉਹਦਾ ਗਲਾ ਘੁੱਟਣ ਦੀ ਗੱਲ ਹੈਗੀ ਆ। ਅਨਪ੍ਰੋਫੈਸ਼ਨਲਿਜ਼ਮ ਜਿਹੜੀ ਹੈਗੀ ਆ ਉਹ ਖਾਸ ਕਰਕੇ ਪੁਲਿਸ ਨੂੰ ਹੈਂਡਲ ਕਰਨ ਲਈ, ਸਿਵਲ ਬਿਊਰੋਕ੍ਰੇਸੀ ਨੂੰ ਹੈਂਡਲ ਕਰਨ ਲਈ, ਮਿਸਯੂਜ਼ ਔਫ ਪਾਵਰ, ਮਿਸਯੂਜ਼ ਔਫ ਫੰਡ, ਇਹ ਸਾਰਾ ਕੁਛ ਉੱਥੇ ਹੋ ਰਿਹਾ ਹੈਗਾ। ਸੋ ਅਸੀਂ ਇਹਨੂੰ ਟੋਟਲੀ ਨੰਗਾ ਕਰ ਦਾਂਗੇ। ਐਂਡ ਮੈਨੂੰ ਤਾਂ ਇਹ ਵੀ ਪਤਾ ਹੈਗਾ ਵੀ ਕਿਹੜੇ ਕਿਹੜੇ ਡਿਪਾਰਟਮੈਂਟ 'ਚ ਕਿਹੜਾ ਕਿਹੜਾ ਬੰਦਾ ਜਿਹੜਾ ਟੋਟਲ ਕੰਟਰੋਲ ਕਰਦਾ ਹੈਗਾ, ਜਿਹੜੇ ਬਿਊਰੋਕਰੈਟਸ ਆ, ਸੋਰੀ ਤੁਸੀਂ ਇੰਨੇ ਪੜ੍ਹ ਲਿਖ ਕੇ ਵੀ ਅਤੇ ਇਹ ਅਨਕੋਨਸਟੀਟਿਊਸ਼ਨਲ ਕੰਮ ਕਰ ਰਿਹਾ, ਜਿਹੜੇ ਰਿਪ੍ਰਜੈਂਟੇਟਿਵ ਵੀ ਨਹੀਂ ਹੈਗੇ, ਇਹ ਉਹਨਾਂ ਦੇ ਥੱਲੇ ਲੱਗੇ ਹੋਏ ਆ।
1: ਅੱਛਾ, ਜਦੋਂ ਤੁਹਾਡੀ ਲਾਈਫ ਦੇ ਆਪਾਂ ਮੇਜਰ ਜਿਹੜੇ ਤੁਹਾਨੂੰ ਅਪੁਆਇੰਟਮੈਂਟ ਤੁਹਾਡੀਆਂ ਹੋਈਆਂ, ਇੱਕ ਤੁਸੀਂ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਜਦੋਂ ਤੁਸੀਂ ਹਾਕੀ ਦੇ ਵਿੱਚ ਜਾਂਦੇ ਹੋ ਬੜਾ ਇੱਕ ਕੋਇਨਸੀਡੈਂਸ ਸੀ, ਇੱਕ ਪਲੇਅਰ ਜ਼ਖਮੀ ਹੋ ਜਾਂਦਾ ਔਰ ਉਸ ਤੋਂ ਬਾਅਦ ਤੁਹਾਨੂੰ ਬੁਲਾਇਆ ਜਾਂਦਾ ਕਿ ਪਾਸਪੋਰਟ ਲੈ ਕੇ ਦਿੱਲੀ ਆਓ, ਔਰ ਹੁਣ ਵੀ ਲਗਾਤਾਰ ਤੁਸੀਂ ਦੇਖੋ ਕਿੰਨੇ ਨਾਂ ਚੱਲ ਰਹੇ ਸੀ ਪ੍ਰਧਾਨਗੀ ਦੇ, ਹਾਲਾਂਕਿ ਤੁਹਾਡਾ ਨਾਂ ਵੀ ਹਰੇਕ ਮੀਡੀਆ ਹਾਊਸ ਕਰ ਰਿਹਾ ਸੀਗਾ ਜ਼ਿਕਰ, ਜਿਹੜੇ ਚਾਰ ਪੰਜ ਨਾਂ ਸੀ ਉਹਨਾਂ ਵਿੱਚ ਤੁਹਾਡਾ ਨਾਂ ਵੀ ਸੀਗਾ, ਤੁਸੀਂ ਇਹ ਚੋਣ ਨੂੰ ਕਿਵੇਂ ਦੇਖਦੇ ਹੋ ਜਾਂ ਕਿ ਇਹ ਡੈਸਟਨੀ ਹੈਗੀ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ? ਕਈ ਵਾਰ ਕਿਉਂਕਿ ਬੰਦਾ ਪਲੈਨਿੰਗਾਂ ਤਾਂ ਬਹੁਤ ਕਰਦਾ, ਕਈ ਵਾਰ ਪਲੈਨਿੰਗਾਂ ਧਰੀਆਂ ਧਰਾਈਆਂ ਰਹਿੰਦੀਆਂ, ਪਰ
0: ਮੰਦੀ ਪੇ ਡੈਸਟਨੀ ਹੈ ਕਿਉਂਕਿ ਮੇਰਾ ਕੰਮ ਆ ਕੰਮ ਕਰਨਾ, ਅਤੇ ਜਿੱਦਾਂ ਕਹਿੰਦੇ ਹੁੰਦੇ ਨੇ ਉਦੋਂ ਫਲ ਲਾਉਣਾ ਕੁਦਰਤ ਦਾ ਕੰਮ ਹੈ, ਉਹਦੇ ਵਿੱਚ ਮੇਰੀ ਕੋਈ ਇਹੋ ਜਿਹੀ ਕੋਈ ਮੈਨੂੰ ਨਹੀਂ ਲੱਗਦਾ ਹੁੰਦਾ। ਹਾਂ, ਇੰਨਾ ਜ਼ਰੂਰ ਹੈ ਕਿ ਜਿਹੜਾ ਕੰਮ ਮਿਲਦਾ ਉਹਨੂੰ ਸਿੰਸੀਅਰਲੀ ਜਿੰਨੀ ਕੁ ਮੇਰੀ ਸਮਝ ਹੈਗੀ ਆ ਉਹਦੇ ਮੁਤਾਬਕ ਮੈਂ ਜ਼ਰੂਰ ਕਰਕੇ, ਅਤੇ ਉਹਦੇ 'ਤੇ ਬਹੁਤਾ ਮੈਂ ਸ਼ੋਅ ਵੀ ਨਹੀਂ ਕਰਦਾ ਹੁੰਦਾ ਵੀ ਮੈਂ ਆਹ ਕੀਤਾ ਮੈਂ ਆਹ ਕੀਤਾ ਮੈਂ ਆਹ ਕੀਤਾ, ਕਿਉਂਕਿ ਮੇਰੀ ਜ਼ਿੰਮੇਵਾਰੀ ਦਿੱਤੀ ਸੀ ਮੈਂ ਉਹਨੂੰ ਨਿਭਾਤੀ। ਜਦੋਂ ਤੁਸੀਂ ਇੱਕ ਸਿਸਟਮ ਦੇ ਵਿੱਚ ਕੰਮ ਕਰਦੇ ਆ, ਇੱਕ ਆਰਗਨਾਈਜੇਸ਼ਨ ਦੇ ਵਿੱਚ ਕੰਮ ਕਰਦੇ, ਮੈਨੂੰ ਲੱਗਦਾ ਤੁਹਾਡਾ ਇੰਨਾ ਰੋਲ ਹੈਗਾ।
1: ਇੱਕ ਜਦੋਂ ਆਪਾਂ ਅੱਜ ਦੀ ਰਾਜਨੀਤੀ ਦੇ ਰਿਹਾ, ਬੜੀ ਗੰਧਲੀ ਹੋਈ ਪਈ ਹੈਗੀ, ਇੰਨੀ ਜ਼ਿਆਦਾ ਬਰੂਟਲ ਰਾਜਨੀਤੀ ਹੋਈ ਪਈ ਹੈਗੀ, ਅਗਰੈਸ਼ਨ ਇੰਨਾ ਜ਼ਿਆਦਾ ਲੀਡਰਾਂ ਦੇ ਵਿੱਚ, ਉਹਨਾਂ ਦੇ ਭਾਸ਼ਣਾਂ ਦੇ ਵਿੱਚ ਇੰਨਾ ਜ਼ਿਆਦਾ ਅਗਰੈਸ਼ਨ ਹੈ, ਔਰ ਜਦੋਂ ਅਸੀਂ ਤੁਹਾਨੂੰ ਦੇਖਦੇ ਹਾਂ ਤੁਸੀਂ ਬਿਲਕੁਲ ਅਲੱਗ ਲੱਗਦੇ ਹੋ ਸਾਰਿਆਂ ਨਾਲੋਂ, ਨਾ ਤੁਸੀਂ ਕਦੇ ਉੱਚੀ ਆਵਾਜ਼ ਦੇ ਵਿੱਚ ਗੱਲ ਕਰਦੇ ਹੋ, ਨਾ ਕਦੇ ਤੁਹਾਨੂੰ ਅਸੀਂ ਗੁੱਸੇ ਦੇ ਵਿੱਚ ਦੇਖਿਆ, ਜਿੰਨੀ ਕੁ ਗੱਲ ਹੁੰਦੀ ਹੈ ਟੂ ਦੀ ਪੁਆਇੰਟ ਉੰਨੀ ਤੁਸੀਂ ਗੱਲ ਕਰਦੇ ਹੋ, ਤੁਸੀਂ ਆਪਣੀ ਇਹ ਸਪੇਸ ਨੂੰ ਕਿਵੇਂ ਮੈਨੇਜ ਰੱਖਿਆ ਹੋਇਆ? ਕਿਉਂਕਿ ਇੱਕ ਪਾਸੇ ਤਾਂ ਅੱਜ ਕੱਲ੍ਹ ਲੋਕ ਗੱਲਾਂ ਕਰਦੇ ਨਾ ਕਿ ਅਗਰੈਸ਼ਨ ਦੀ ਰਾਜਨੀਤੀ ਰਹੇਗੀ ਜੀ, ਚਰਚਾ ਪਰਚਾ ਖਰਚਾ ਇਹ ਸਾਰੀਆਂ ਚੀਜ਼ਾਂ ਉਨੀ ਲੀਡਰ ਦੇ ਨਾਲ ਜੁੜਦੀਆਂ ਨੇ, ਲੋਕ ਕਹਿੰਦੇ ਕਿ ਜੋ ਤੱਕ ਜੇ ਤਾਂ ਨਾ ਇਹਦਾ ਪਰਚੇ 'ਚ ਨਹੀਂ ਆਇਆ, ਜੇਲ੍ਹ 'ਚ ਨਹੀਂ ਗਿਆ, ਕੋਈ ਲੀਡਰ ਨਹੀਂ ਬਣਿਆ, ਲੇਕਿਨ ਤੁਸੀਂ ਇਹ ਸਾਰੀਆਂ ਚੀਜ਼ਾਂ ਨਾਲੋਂ ਤੁਹਾਡੇ 'ਤੇ ਕੋਈ ਨਾ ਕੋਈ ਬੈਗੇਜ ਹੈਗਾ, ਤੁਸੀਂ ਕਿਵੇਂ ਆਪ ਨੂੰ ਅਲੱਗ ਰੱਖਿਆ ਹੋਇਆ ਇਹ ਚੀਜ਼ ਨਾਲੋਂ?
0: ਐਕਚੁਲੀ ਦੇਖੋ, ਬੰਦੇ ਦੀ ਆਪਣੀ ਇੱਕ ਜਰਨੀ ਹੈਗੀ ਆ, ਅਤੇ ਉਸ ਜਰਨੀ ਦੇ ਵਿੱਚ ਹਮੇਸ਼ਾ ਬੰਦਾ ਸਿੱਖਦਾ ਹੈਗਾ, ਕਿਉਂਕਿ ਮੈਂ ਸਪੋਰਟਸ ਦੀ ਫੀਲਡ 'ਚੋਂ ਆਇਆ, ਮੈਂ ਨੋਰਮਲ ਜਿਹੇ ਪਰਿਵਾਰ 'ਚੋਂ ਆਇਆ। ਅੱਛਾ, ਮੈਂ ਸਿੱਖਦਾ ਜਿਹੜੀਆਂ ਚੀਜ਼ਾਂ, ਅੱਛਾ ਉਹ ਫਿਰ ਹੌਲੀ ਹੌਲੀ ਉਹ ਸੁਭਾਅ ਦਾ ਹਿੱਸਾ ਬਣ ਜਾਂਦੀਆਂ। ਅੱਛਾ, ਜਦੋਂ ਸੁਭਾਅ ਦਾ ਹਿੱਸਾ ਬਣ ਜਾਂਦੀਆਂ, ਹੁਣ ਗੱਲ ਜਿਹੜੀ ਆਪਾਂ ਜਿਹੜੀ ਰਾਜਨੀਤੀ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਲੌਜਿਕ ਹੋਣਾ ਚਾਹੀਦਾ। ਅੱਛਾ, ਉਹ ਤਾਂ ਹੀ ਆਪਾਂ ਸਲਿਊਸ਼ਨ ਲੱਭ ਸਕਾਂਗੇ, ਨਹੀਂ ਤਾਂ ਸਲਿਊਸ਼ਨ ਹੀ ਨਹੀਂ ਲੱਭ ਸਕਾਂਗੇ। ਅੱਛਾ, ਪਿਛਲੇ ਪੰਜਾਂ ਸੱਤਾਂ ਸਾਲਾਂ 'ਚ ਮਨਦੀਪ, ਸੱਚੀ ਗੱਲ ਹੈ, ਇੰਨਾ ਚਿੱਕੜ ਸੁੱਟਿਆ ਗਿਆ
1: ਜਮੀ ਪਰਸਨਲ ਹੋ ਜਾਂਦੇ ਨੇ ਇੱਕ ਦੂਜੇ।
0: ਹਾਂ, ਮੈਂ ਅੱਛਾ ਮੰਨ ਲਓ ਸਪੋਜ਼ ਅੱਜ ਪ੍ਰਗਟ ਸਿੰਘ ਉਹਦੇ 'ਚ ਹੈਗਾ, ਕੱਲ੍ਹ ਨੂੰ ਨਹੀਂ ਹੈਗਾ, ਕੱਲ੍ਹ ਨੂੰ ਭਗਵੰਤ ਮਾਨ ਹੈਗਾ ਉਹਦੇ 'ਚ ਨਹੀਂ ਹੈਗਾ, ਲੇਕਿਨ ਮੁੱਦਿਆਂ ਦੀ ਗੱਲ ਤਾਂ ਪੰਜਾਬ ਨੂੰ ਫਾਇਦਾ ਕਰੂਗੀ, ਜਿਹੜੀ ਇੱਕ ਦੂਸਰੇ 'ਤੇ ਸਿੱਟਿਆ ਹੋਇਆ ਚਿੱਕੜ ਉਹ ਸਾਨੂੰ ਕੀ ਫਾਇਦਾ ਕਰੂ? ਅਸੀਂ ਤਾਂ ਆਪਣੀ ਐਨਰਜੀ ਵੇਸਟ ਕਰਦੇ ਹਾਂ, ਆਪਣਾ ਪੰਜਾਬ ਦਾ ਬ੍ਰੈਂਡ ਖਰਾਬ ਕਰਦੇ ਹਾਂ, ਕਿਉਂਕਿ ਜਦੋਂ ਦੇਖੋ ਅਸੀਂ ਜੋ ਵੀ ਪੰਜਾਬੀ ਕਰਦੇ ਹਾਂ ਉਹ ਪੰਜਾਬ ਦਾ ਬ੍ਰੈਂਡ ਤਾਂ ਖਰਾਬ ਹੁੰਦਾ ਹੀ ਹੈ ਨਾ ਮਨਦੀਪ। ਦੇਖੋ, ਚਾਹੇ ਡਰੱਗਸ ਦੀ ਗੱਲ ਹੈ, ਚਾਹੇ ਡਰੱਗਸ ਤਾਂ ਬਾਕੀ ਸੂਬਿਆਂ 'ਚ ਵੀ ਹੈਗੀਆਂ, ਕਈ ਚੀਜ਼ਾਂ ਦੂਸਰੇ ਸੂਬਿਆਂ 'ਚ ਵੀ ਪ੍ਰੋਬਲਮ ਹੈਗੀ, ਲੇਕਿਨ ਪੰਜਾਬੀ ਤਾਂ ਖੁਦ ਹੀ ਇੰਨਾ ਨੱਠ ਨੱਠ ਕੇ ਦੱਸਦੇ ਆ। ਉਹ ਜਦੋਂ ਲੀਡਰਾਂ ਦੀ ਗੱਲ ਆਉਂਦੀ ਆ, ਜਦੋਂ ਲੀਡਰ ਫਿਰ ਇੱਦਾਂ ਦੀਆਂ ਗੱਲਾਂ ਕਰਦੇ ਆ, ਫਿਰ ਮੈਨੂੰ ਲੱਗਦਾ ਵੀ ਅਸੀਂ ਤਾਂ ਬ੍ਰੈਂਡ ਹੀ ਆਪਣਾ ਖਰਾਬ ਕਰੀ ਜਾ ਰਹੇ। ਪੰਜਾਬ ਇੱਕ ਬ੍ਰੈਂਡ ਹੈ ਯਾਰ, ਪੰਜਾਬੀ ਵੀ ਫੀਲ ਪ੍ਰਾਊਡ ਕਿ ਹਾਂ ਵੀ ਅਸੀਂ ਪੰਜਾਬੀ ਹਾਂ, ਐਂਡ ਪੰਜਾਬ ਜਿਹੜਾ ਇੱਕ ਬ੍ਰੈਂਡ ਆ, ਪੰਜਾਬ ਗੁਰਾਂ ਦੇ ਨਾਂ 'ਤੇ ਵੱਸਦਾ। ਪੰਜਾਬ ਹਮੇਸ਼ਾ ਕਹਿ ਲਓ ਕਿ ਜਦੋਂ ਵੀ ਕਿਤੇ

0: ਕ੍ਰਾਈਸਿਸ ਹੁੰਦਾ ਪੰਜਾਬ ਮੋਹਰੇ ਖੜਦਾ ਜਾ ਕੇ। ਅੱਛਾ ਜਦੋਂ ਪੰਜਾਬ ਦੀ ਵਾਰੀ ਆਉਂਦੀ ਆ ਚਲੋ ਬਾਕੀਆਂ ਨੇ ਸਾਡੀ ਮਦਦ ਤਾਂ ਕੀ ਕਰਨੀ ਆ, ਅਸੀਂ ਤਾਂ ਆਪਸ ਵਿੱਚ ਕਲੇਸ਼ ਪਾ ਕੇ ਕਈ ਵਾਰੀ ਬਹਿ ਜਾਂਦੇ ਹਾਂ। ਸੋ ਮੈਨੂੰ ਕਦੀ ਵੀ ਇਹ ਗੱਲ ਚੰਗੀ ਲੱਗੀ ਨਹੀਂ ਹੈ, ਅਤੇ ਜਿਹੜੀ ਗੱਲ ਮੈਨੂੰ ਚੰਗੀ ਨਾ ਲੱਗੇ ਉਹ ਭਾਵੇਂ ਇੰਟਰਨਲ ਹੋਵੇ ਚਾਹੇ ਐਕਸਟਰਨਲ ਹੋਵੇ, ਮੈਂ ਉਹਨੂੰ ਜਿਹੜਾ ਜ਼ਰੂਰ ਫੋਲੋ ਕਰਦਾ।
1: ਇੱਕ ਲੀਡਰ ਦੇ ਵਿੱਚ ਐਗਰੈਸ਼ਨ ਹੋਣਾ ਚਾਹੀਦਾ ਜਾਂ ਫਿਰ ਕਾਮ ਰਹਿ ਕੇ ਵੀ ਹੋ ਜਾਂਦੀਆਂ ਚੀਜ਼ਾਂ?
0: ਕਾਮ ਹੋਣਾ ਚਾਹੀਦਾ। ਦੇਖੋ ਸਾਡੇ ਸਿਸਟਮ ਦੇ ਵਿੱਚ ਕਮੀਆਂ ਪੇਸ਼ੀਆਂ ਤਾਂ ਹੈਗੀਆਂ। ਅੱਛਾ ਲੋਕੀ ਡਿਲੀਵਰੈਂਸ ਚਾਹੁੰਦੇ ਆ, ਕਈ ਵਾਰੀ ਚਲੋ ਗਲਤ ਵੀ ਚਾਹੁੰਦੇ ਆ, ਕਈ ਵਾਰੀ ਠੀਕ ਵੀ ਚਾਹੁੰਦੇ ਆ, ਪਰ ਜਾਂ ਠੀਕ ਤਾਂ ਮਿਲੀ ਜਾਵੇ ਨਾ। ਅੱਛਾ ਜਿਹੜੀ ਹੁਣ ਮੰਨ ਲਓ ਡੈਮੋਕ੍ਰੇਸੀ ਦੇ ਜਿਹੜੇ ਪਿੱਲਰ ਹੈਗੇ ਆ, ਐਗਜ਼ੈਕਟਿਵ ਹੈਗੀ ਆ, ਜੁਡੀਸ਼ਰੀ ਹੈਗੀ ਆ, ਪੋਲੀਟੀਕਲ ਹੈਗੇ ਆ, ਅੱਛਾ ਮੀਡੀਆ ਹੈਗਾ ਜੀ, ਉਹ ਆਪਣਾ ਆਪਣਾ ਰੋਲ ਪਲੇ ਕਰੀ ਜਾਵੇ। ਐਕਚੁਅਲੀ ਬਿਊਟੀਫੁਲ ਡਿਜ਼ਾਈਨ ਪ੍ਰੋਗਰਾਮ ਹੈ। ਅੱਛਾ ਜਦੋਂ ਉਹਦੇ ਵਿੱਚ ਕੁਤਾਹੀਆਂ ਹੁੰਦੀਆਂ ਹੈਗੀਆਂ, ਪ੍ਰੋਬਲਮ ਤਾਂ ਉੱਥੇ ਹੀ ਆ ਨਾ, ਕਿਸੇ ਨੂੰ ਜਸਟਿਸ ਨਹੀਂ ਮਿਲਿਆ। ਜਦੋਂ ਜਸਟਿਸ ਨਹੀਂ ਮਿਲਿਆ ਤਾਂ ਵਿਚਾਰਾ ਕਿਤੇ ਨਾ ਕਿਤੇ ਤਰੂਗਾ। ਜੇ ਜਸਟਿਸ ਡਿਲੇ ਹੋ ਗਿਆ, ਜਸਟਿਸ ਮਤਲਬ ਕਹਿ ਲਓ ਕਿ ਕਿਤੇ ਗਲਤ ਡਿਲੀਵਰ ਹੋ ਗਿਆ, ਅੱਛਾ ਉਹਦੇ ਵਿੱਚ ਜਾਂ ਇਨਵੈਸਟੀਗੇਸ਼ਨ ਗਲਤ ਹੋਈ ਆ, ਜਾਂ ਬੰਦੇ ਦੀ ਨੀਤ ਮਾੜੀ ਆ, ਜਾਂ ਬੰਦਾ ਪ੍ਰੈਸ਼ਰਾਈਜ਼ ਆ, ਅੱਛਾ ਉਹੀ ਗੱਲ ਫਿਰ ਗਾਂ ਜੁਡੀਸ਼ਰੀ ਚਲੇ ਜਾਂਦੀ ਹੈ, ਐਗਜ਼ੈਕਟਿਵ 'ਚ ਚਲੇ ਜਾਂਦੀ ਆ, ਫਿਰ ਅਲਟੀਮੇਟਲੀ ਬੰਦਾ ਜਿਹੜਾ ਥੱਕ ਜਾਂਦਾ ਉਹ ਕਹਿੰਦਾ ਯਾਰ ਮੈਨੂੰ ਇਨਸਾਫ ਨਹੀਂ ਮਿਲਿਆ। ਅੱਛਾ ਜੇ ਬੰਦੇ ਨੂੰ ਇਨਸਾਫ ਮਿਲ ਜਾਵੇ ਤਾਂ ਮੈਨੂੰ ਲੱਗਦਾ ਉੱਥੇ ਸਾਰੀਆਂ ਚੀਜ਼ਾਂ ਸੈਟਲ ਹੋ ਜਾਂਦੀਆਂ ਹੈਗੀਆਂ। ਅੱਛਾ ਉਹਦੇ ਤੋਂ ਬਾਅਦ ਜਿਹੜਾ ਡੈਮੋਕ੍ਰੇਸੀ ਦਾ ਫੋਰਥ ਪਿੱਲਰ ਆ, ਉਹ ਇਹਨਾਂ ਨੇ ਬੇਸਿਕਲੀ ਆ ਬੀਜੇਪੀ ਨੇ ਵੀ ਮਾਰ ਦਿੱਤਾ। ਅੱਛਾ ਸਾਡੇ ਬੱਚਿਆਂ ਦਾ ਟੈਲੈਂਟ ਮਾਰ ਦਿੱਤਾ, ਜਿਹਨਾਂ ਨੇ ਪੱਤਰਕਾਰ ਬਣ ਕੇ ਆਪਣੀ TRP ਆਪਣੇ ਸਮਾਜ ਲਈ ਇੱਕ ਚੰਗੀ ਜਿਹੜੀ ਚੀਜ਼ ਆ ਉਹ ਸਮਾਜ ਦੇ ਸਾਹਮਣੇ ਰੱਖਣੀ ਸੀ, ਐਕਚੁਅਲ ਗੱਲ ਆ ਹੈਗੀ ਆ, ਐਕਚੁਅਲੀ ਇਹੀ ਕੰਮ ਹੈ ਨਾ।
1: ਬਿਲਕੁਲ।
0: ਅੱਛਾ ਉਹ ਵੀ ਮਾਰ ਦਿੱਤਾ ਇਹਨਾਂ ਲੋਕਾਂ ਨੇ। ਅੱਛਾ ਮੀਡੀਆ ਹਾਊਸ ਨੇ ਕੁਛ ਪੈਸੇ ਪੂਸੇ ਬਣਾ ਲਏ ਹੋਣਗੇ, ਅੱਛਾ ਉਹ ਵੀ ਟੈਕਸਪੇਅਰ ਦੇ ਪੈਸੇ ਆ ਨਾ। ਅੱਛਾ ਉਹ ਅਸੀਂ ਉਹ ਸਪਿਰਿਟ ਮਾਰ ਕੇ ਬਹਿ ਗਏ। ਐਕਚੁਅਲੀ ਅਸਲੀ ਗੱਲ ਹੈ ਡੈਮੋਕ੍ਰੇਸੀ ਦੀ ਜਿਹੜੇ ਇੰਸਟੀਟਿਊਸ਼ਨ ਸਪਿਰਿਟ ਹੈ ਨਾ ਉਹ ਮਰ ਗਈ। ਉਹ ਮਰ ਗਈ ਜਦੋਂ ਤੇ ਫਿਰ ਨਾ ਐਗਜ਼ੈਕਟਿਵ ਰਹੀ, ਨਾ ਜੁਡੀਸ਼ਰੀ ਰਹੀ, ਨਾ ਪੱਤਰਕਾਰਤਾ ਰਹੀ, ਤੇ ਪੋਲੀਟੀਸ਼ੀਅਨ ਵੀ ਉਦਾਂ ਦੇ ਹੋ ਗਏ।
1: ਹੁਣ ਆਪਾਂ ਪਿਛਲੇ 2-3 ਦਿਨਾਂ ਤੇ ਆ ਜਾਂਦੇ ਆ, ਉਹ 2-3 ਦਿਨ ਜਦੋਂ ਤੁਹਾਡਾ ਨਾਂ ਤੁਹਾਨੂੰ ਪਤਾ ਲੱਗਿਆ, ਸਭ ਤੋਂ ਪਹਿਲਾਂ ਤਾਂ ਇਹ ਤੁਹਾਨੂੰ ਪਹਿਲਾਂ ਪਤਾ ਸੀ
0: ਨਹੀਂ ਮੈਨੂੰ,
1: ਜਾਂ ਕਨਸੋਲ ਸੀਗੀ ਤੁਹਾਨੂੰ ਕਿਉਂਕਿ ਤੁਸੀਂ ਦਿੱਲੀ ਵੀ ਆਏ ਹੋ ਇੱਥੇ?
0: ਮੈਂ ਆਇਆ ਜ਼ਰੂਰ ਹੈ, ਪਰ ਮੈਂ ਕਦੀ ਇੱਦਾਂ ਨਹੀਂ ਸੋਚਦਾ ਹੈਗਾ। ਮੈਂ ਤਾਂ ਇਨਫੈਕਟ ਮੈਂ ਉਦਣ ਵੀ ਆਇਆ ਸੀਗਾ, ਉਹ ਵੀ ਮੈਨੂੰ 1-2 ਬੰਦਿਆਂ ਨੇ ਕਹਿਤਾ ਯਾਰ ਤੂੰ ਇੱਥੇ ਹੀ ਤੁਰਿਆ ਫਿਰਦਾ। ਮੈਂ ਤਾਂ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਸੀ ਤੇ ਮੈਂ ਉਹਦੇ ਤੋਂ ਬਾਅਦ ਜ਼ਰੂਰ ਆਇਆ ਸੀ, ਪਰ ਕਿਸੇ ਨੇ ਮੇਰੇ ਨਾਲ ਇਹ ਗੱਲ ਸਾਂਝੀ ਨਹੀਂ ਕੀਤੀ।
1: ਤੁਹਾਨੂੰ ਨਹੀਂ ਪਤਾ ਸੀ ਕਿ ਤੁਹਾਡਾ ਨਾਂ ਆ ਗਿਆ ਜਾਂ ਆ ਸਕਦਾ?
0: ਨਹੀਂ ਮੈਨੂੰ ਇਹ ਤਾਂ ਨਹੀਂ ਪਤਾ ਸੀ। ਐਕਚੁਅਲੀ ਦੇਖੋ ਮੰਨ ਲਓ ਹੁਣ ਕਈ ਵਾਰੀ ਕਿਆਸ ਰਾਈਆਂ 'ਚ ਨਾਂ ਨੂੰ ਮੀਡੀਆ 'ਚ ਲਾਈ ਜਾਂਦਾ, ਉਹ ਸਿਰਫ ਕੀ ਕਹਿੰਦੇ ਸੋਰਸ ਹੀ ਹੁੰਦਾ ਨਾ, ਉਹਦੇ ਵਿੱਚ ਕੋਈ ਰਿਐਲਿਟੀ ਤਾਂ ਲੰਬੀ ਜੋੜੀ ਹੁੰਦੀ ਨਹੀਂ ਹੈ। ਅੱਛਾ ਮੈਂ ਸੋਰਸ 'ਤੇ ਬਹੁਤਾ ਜ਼ਿਆਦਾ ਵਿਸ਼ਵਾਸ ਕਰਦਾ ਵੀ ਨਹੀਂ ਹੈਗਾ, ਕਿਉਂਕਿ ਐਕਚੁਅਲੀ ਦੇਖੋ ਮੀਡੀਆ ਨੇ ਵੀ ਨਾ ਕਈ ਚੀਜ਼ਾਂ 'ਚ ਆਪਣੀ ਕ੍ਰੈਡੀਬਿਲਟੀ ਗੁਆਈ ਹੈਗੀ ਆ, ਕਿਉਂਕਿ ਸੋਰਸ ਲੱਗ ਕੇ ਅੱਛਾ ਜਾਂ ਟੈਗ ਲਾਈਨ ਲਾ ਕੇ ਵੀ ਉਹ ਕਿਸੇ ਪਾਸੇ ਹੋਰ ਨੂੰ ਹੀ ਤੋਰ ਦੇਣਾ, ਜਿੱਦਾਂ ਗੋਲ ਇੱਧਰਲੇ ਪਾਸੇ ਹੋਣ, ਬਾਲ ਇੱਧਰ ਨੂੰ ਪਾਈ ਜਾਣੇ। ਸੋ ਮੈਨੂੰ ਬਹੁਤੀ
1: ਨਹੀਂ, ਕਾਂਗਰਸ ਵੇਲੇ ਤਾਂ ਇਹ ਸੋਰਸ ਜਮੀ ਫੇਲ ਹੋ ਜਾਂਦੇ ਨੇ ਜਦੋਂ ਗੱਲ ਇਕੱਲੀ ਕਾਂਗਰਸ ਪਾਰਟੀ ਦੀ ਆਉਂਦੀ ਹੈ।
0: ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਮਨਦੀਪ, ਦੇਖੋ ਡਿਫਰੈਂਸ ਆਫ ਓਪੀਨੀਅਨ ਦਾ ਹੋਣਾ ਬਹੁਤ ਜ਼ਰੂਰੀ ਆ। ਦੇਖੋ ਆਪਾਂ ਘਰ ਦੇ ਵਿੱਚ ਵੀ ਆਪਾਂ ਆਪਣੇ ਬੱਚਿਆਂ ਨਾਲ ਵੀ ਤਾਂ ਗੱਲ ਹੀ ਕਰਦੇ ਹਾਂ, ਆਪਣੇ ਬਜ਼ੁਰਗਾਂ ਨਾਲ ਵੀ ਗੱਲ ਕਰਦੇ ਹਾਂ, ਜੇ ਕੋਈ ਚੰਗਾ ਰਿਸ਼ਤੇ।
1: ਜਦੋਂ ਤੁਹਾਡੀ ਮੁਲਾਕਾਤ ਹੋਈ ਰਾਹੁਲ ਗਾਂਧੀ ਹੋਣਾ ਨਾਲ, ਕੀ ਗੱਲਾਂ ਬਾਤਾਂ ਹੋਈਆਂ?
0: ਨਹੀਂ ਹਜੇ ਹੋਣੀ ਆ।
1: ਪਿਛਲੇ ਦਿਨ ਤੁਸੀਂ ਮਿਲੇ ਨਹੀਂ?
0: ਨਹੀਂ ਮੈਂ ਤਾਂ ਸਚਿਨ ਨਾਲ ਹੀ ਮਿਲਿਆ ਸੀਗਾ, ਸੋ ਕੁਛ ਹੋਰ ਲੀਡਰਸ ਨੂੰ ਮਿਲਿਆ ਸੀ, ਮਿਸਿਸ ਮਨਮੋਹਨ ਸਿੰਘ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਹੈਗੇ ਸੀਗੇ ਉਹਨਾਂ ਕੋਲ ਗਿਆ ਸੀਗਾ, ਕਿਉਂਕਿ ਬਹੁਤ ਵੱਡੀ ਸ਼ਖਸੀਅਤ, ਪੰਜਾਬੀਆਂ ਲਈ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਦੁਨੀਆਂ ਦੇ ਉੱਤੇ ਸਿਰਫ ਉਹ ਇਕਨੋਮਿਸਟ ਹੀ ਨਹੀਂ ਸੀ, ਉਹ ਬੇਸਿਕਲੀ ਇੱਕ ਇੰਸਟੀਟਿਊਸ਼ਨ ਸੀ, ਇਨਸਾਨੀਅਤ ਦੀ ਇੱਕ ਪ੍ਰਤੀਕ ਸੀ, ਤੇ ਉਹ ਮੂਰਤ ਸੀ। ਮੈਨੂੰ ਲੱਗਿਆ ਵੀ ਯਾਰ ਮੈਨੂੰ ਇਹਨਾਂ ਕੋਲ ਤਾਂ ਜਾ ਕੇ ਆਸ਼ੀਰਵਾਦ ਲੈਣਾ ਚਾਹੀਦਾ। ਸੋ ਮੈਂ ਜਿਹੜੇ ਜਿਹੜੇ ਬੰਦੇ ਮੈਟਰ ਕਰਦੇ ਹੈਗੇ ਵੀ ਸਾਨੂੰ ਦੱਸੋ, ਕਿਉਂਕਿ ਉਹਨਾਂ ਦਾ ਜ਼ਿੰਦਗੀ ਦਾ ਮੇਰੇ ਨਾਲੋਂ ਵੱਧ ਤਜਰਬਾ ਹੈਗਾ।
1: ਤੁਸੀਂ ਸਚਿਨ ਪਾਇਲਟ ਹੋਣਾ ਦੀ ਗੱਲ ਕੀਤੀ, ਪਹਿਲਾਂ ਭੁਪੇਸ਼ ਬਘੇਲ ਇੰਚਾਰਜ ਲਗਾਏ ਪੰਜਾਬ ਦੇ, ਫਿਰ ਸਚਿਨ ਪਾਇਲਟ ਹੋਣਾ ਨੂੰ ਲਗਾਇਆ ਗਿਆ। ਜੋ ਸਚਿਨ ਪਾਇਲਟ ਆਏ ਤਾਂ ਇੱਕ ਪ੍ਰੋਟੈਸਟ ਜਿੱਥੇ ਸਾਰੇ ਕਾਂਗਰਸੀ ਇੱਕ ਸਟੇਜ 'ਤੇ ਦੇਖੇ ਗਏ ਇਕੱਠੇ, ਕੀ ਸਚਿਨ ਪਾਇਲਟ ਹੋਣਾ ਨੇ ਤੁਹਾਡੀ ਹਾਮੀ ਭਰੀ, ਤੁਹਾਡਾ ਨਾਮ ਅੱਗੇ ਮੂਵ ਕੀਤਾ?
0: ਮੈਨੂੰ ਨਹੀਂ ਪਤਾ ਯਾਰ, ਦੇਖੋ ਜਿਹੜਾ ਮੇਰਾ ਪ੍ਰੈਰੋਗੇਟਿਵ ਨਹੀਂ ਹੈਗਾ, ਜਿਹੜਾ ਮੇਰੀ ਉਹ ਡੋਮੇਨ ਦੇ ਵਿੱਚ ਨਹੀਂ ਹੈਗਾ, ਮੈਂ ਉਹਦੇ ਬਾਰੇ ਬਹੁਤੀ ਗੱਲ ਨਹੀਂ ਕਰਦਾ, ਕਦੀ એનર્ਜੀ ਵੇਸਟ ਕਾਹਦੇ ਲਈ ਕਰਨੀ ਹੈ।
1: ਅੱਛਾ ਇੱਕ ਰਾਜਾ ਵੜਿੰਗ ਹੋਣਾ ਦਾ ਬਿਆਨ ਪਿਛਲੇ ਦਿਨੀ ਆਇਆ ਸੀਗਾ, ਉਹ ਗੱਲ ਕਰ ਰਹੇ ਸੀ, ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਦੇਸ਼ ਦੇ ਗ੍ਰਹਿ ਮੰਤਰੀ ਬਣ ਮੈਂ ਕਹਾਂਗਾ, ਤੇ ਸੁਖਜਿੰਦਰ ਰੰਧਾਵਾ ਦਾ ਉਹਨਾਂ ਨੇ ਨਾਂ ਲਿਆ, ਤੇ ਨਾਲ ਹੀ ਉਹਨੇ ਕਿਹਾ ਕਿ ਸਚਿਨ ਪਾਇਲਟ ਉਹਨਾਂ ਨੂੰ ਠੀਕ ਨਹੀਂ ਲੱਗਿਆ, ਮੈਂ ਇਸ ਕਰਕੇ ਮੈਨੂੰ ਬਦਲਤਾ?
0: ਨਹੀਂ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ, ਕਿਉਂਕਿ ਤਾਂ ਹਰ ਬੰਦੇ ਦਾ ਇੱਕ ਓਪੀਨੀਅਨ ਹੋ ਸਕਦਾ, ਮੈਂ ਉਹਦੇ ਤੇ ਕਮੈਂਟ ਹੀ ਨਹੀਂ।
1: ਹੁਣ ਥੋੜਾ ਜਿਹਾ ਕਲੈਰਿਟੀ ਇੱਕ ਦੇ ਦਿਓ ਲੋਕਾਂ ਨੂੰ, ਕਿਉਂਕਿ

0: ਜਦੋਂ ਰਾਜਾ ਵੜਿੰਗ ਪ੍ਰਧਾਨ ਸੀ, ਕਈ ਨਿਯੁਕਤੀਆਂ ਉਸ ਸਮੇਂ ਹੋਈਆਂ, ਜ਼ਿਲ੍ਹਾ ਪ੍ਰਧਾਨਾਂ ਦੀਆਂ ਹੋਈਆਂ ਬਹੁਤ ਸਾਰੀਆਂ। ਉਦੋਂ ਬਹੁਤ ਸਾਰੇ ਜਿਹੜੇ ਕਾਂਗਰਸੀ ਸੀ ਉਹ ਨਾਰਾਜ਼ ਵੀ ਹੋਏ, ਵੱਡੇ ਲੀਡਰ ਉਹਨਾਂ ਨੇ ਵਿਰੋਧ ਵੀ ਉਸ ਚੀਜ਼ ਦਾ ਕੀਤਾ। ਅਤੇ ਹੁਣ ਜਿਹੜੇ ਜਦੋਂ ਤੁਸੀਂ ਪ੍ਰਧਾਨ ਆਏ ਹੋ, ਕੀ ਉਹ ਸਾਰਾ ਸਿਸਟਮ ਫਿਰ ਚੇਂਜ ਹੋਊਗਾ ਹੁਣ?
1: ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ, ਸਾਡਾ ਆਰਗਨਾਈਜੇਸ਼ਨਲ ਸਿਸਟਮ ਹੈਗਾ ਆ, ਪ੍ਰਧਾਨ ਜਿਹੜੇ ਆ ਸਾਡੇ ਓਬਜ਼ਰਵਰਸ ਨੇ ਬਣਾਏ ਹੈਗੇ। ਸੋ ਮੈਨੂੰ ਨਹੀਂ ਲੱਗਦਾ, ਦੇਖੋ ਅਸੀਂ ਸਾਨੂੰ ਪਰਫੋਰਮ, ਦੇਖੋ ਪਰਫੋਰਮ ਤਾਂ ਕਰਨਾ ਪੈਣਾ। ਆਪਾਂ ਕਹੀਏ ਵੀ ਕਿਸੇ ਮਾੜੇ ਪਲੇਅਰ ਨੂੰ ਜਗ੍ਹਾ ਰਹੂਗੀ, ਉਹ ਵੈਸੇ ਵੀ ਮੈਂ ਤਾਂ, ਮੇਰੀ ਪ੍ਰੋਫੈਸ਼ਨਲ ਬੈਕਗ੍ਰਾਉਂਡ ਆ, ਅੱਛਾ ਮੈਂ ਆਪਣੇ ਲੈਫਟ ਹਾਫ ਦਾ ਬੈਗੇਜ ਕਿਉਂ ਚੱਕੀ ਫਿਰਾਂ?
0: ਕਿਉਂਕਿ ਕਪਤਾਨ ਤਾਂ ਆਪਦੀ ਟੀਮ ਦੇ ਵਿੱਚ ਸਾਰੇ ਪਲੇਅਰ ਤਕੜੀ ਲੈ ਕੇ ਆਊਗਾ ਨਾ,
1: ਸਮਝ ਜਿਹੜੀ ਤਕੜੇ ਲੈ ਕੇ ਆਵਾਂਗੇ, ਹੈਗੇ ਹੀ ਤਕੜੇ ਆ। ਪਰ ਮੈਂ ਜਿਹੜੀ ਗੱਲ ਕਰਦਾ ਵੀ ਜੇ ਮੈਂ ਕਿਉਂ ਆਪਣਾ ਲੈਫਟ ਹਾਫ ਮਾੜਾ ਰੱਖਾਂ, ਮੈਂ ਕਿਉਂ ਗੋਲਕੀਪਰ ਜਿਹੜਾ ਮਾੜਾ ਰੱਖਾਂ? ਸੋ ਇਸ ਕਰਕੇ ਉਹ ਚੰਗੇ ਹੈਗੇ ਆ, ਚੰਗੇ ਖੇਡਣਗੇ ਆਪਣੇ
0: ਪ੍ਰਫੋਰਮੈਂਸ, ਕਿ ਜਿਹੜੇ ਉਹ ਪਲੇਅਰ ਸੀ ਉਹ ਬਦਲੇ ਜਾਣਗੇ, ਟੀਮ ਨਵੀਂ ਆਊਗੀ?
1: ਨਹੀਂ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਯਾਰ, ਦੇ ਹੈਵ ਟੂ ਪਰਫੋਰਮ ਯਾਰ। ਮੈਂ ਤਾਂ ਦੇਖੋ, ਮੈਂ ਪਿਓਰਲੀ ਪ੍ਰੋਫੈਸ਼ਨਲ ਬੈਕਗ੍ਰਾਉਂਡ ਤੋਂ ਆ, ਮੈਂ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਰੱਖਦਾ। ਜੇ ਚੰਗਾ ਪਲੇਅਰ ਹੈਗਾ ਉਹ ਉਹਦੀ ਅਲਾਈਨਡ ਕਿਸੇ ਨਾਲ ਵੀ ਹੋ ਸਕਦੀ, ਬੈਠਣੀ ਉੱਠਣੀ ਕਿਸੇ ਨਾਲ ਵੀ ਹੋ ਸਕਦੀ ਆ, ਕੁਛ ਇੱਦਾਂ ਦਾ ਹਾਰਡ ਐਂਡ ਫਾਸਟ ਮਨਦੀਪ, ਮੈਨੂੰ ਲੱਗਦਾ ਇੱਦਾਂ ਦਾ ਕੁਛ ਰੂਲ ਹੁੰਦਾ ਨਹੀਂ।
0: ਜਿਹੜੇ ਰਾਜਾ ਵੜਿੰਗ ਨਾਲ ਧੜੇ ਦੇ ਜਿਹੜੇ ਬੰਦੇ ਸੀਗੇ, ਜਾਂ ਜਿਹੜੇ ਇੱਕ ਪਾਸੇ ਸਾਰਾ ਇੱਕ, ਕਿਉਂਕਿ ਦੇਖੋ ਸਾਰਿਆਂ ਨੇ ਦੇਖਿਆ ਪੰਜਾਬ ਦੇ ਵਿੱਚ ਕਿ ਕਾਂਗਰਸ ਕਈ ਧੜਿਆਂ ਦੇ ਵਿੱਚ ਵੰਡੀ ਹੋਈ ਸੀ, ਔਰ ਉਹਨਾਂ ਦੇ ਵਿੱਚੋਂ ਇੱਕ ਪਾਸੇ ਸੀ ਰਾਜਾ ਵੜਿੰਗ ਦੇ ਕੁਛ ਬੰਦੇ, ਅਤੇ ਇੱਕ ਪਾਸੇ ਚਾਂਜੀ ਸਿੰਘ ਚੰਨੀ ਹੋਣ, ਤੁਸੀਂ ਸੀ, ਸਾਰੇ ਸੀ। ਕਿ ਹੁਣ ਉਹ ਸਾਰਾ ਕੁਛ ਸੋਰਟ ਆਊਟ ਹੋ ਜੂਗਾ, ਅਸੀਂ ਇਕੱਠੇ ਦੇਖਾਂਗੇ ਸਾਰਿਆਂ ਨੂੰ?
1: ਨਹੀਂ, ਅਸੀਂ ਹੈਗੇ ਇਕੱਠੇ ਯਾਰ, ਡਿਫਰੈਂਸ ਆਫ ਓਪੀਨੀਅਨ ਦਾ ਹੋਣਾ। ਦੇਖੋ ਅਲਟੀਮੇਟਲੀ ਕੀ ਹੁੰਦਾ, ਮੰਨ ਲਓ ਸਪੋਜ਼ ਬੰਦੀ ਹੋ ਸਕਦਾ, ਮੰਨ ਲਓ ਸਪੋਜ਼ ਮੇਰੇ ਨਾਲ ਤੇਰੀ ਜ਼ਿਆਦਾ ਬਣਦੀ ਹੋਵੇ, ਆਪਾਂ ਜ਼ਿਆਦਾ ਬਹਿਣ ਲੱਗ ਪਏ, ਕਿਸੇ ਹੋਰ ਨਾਲ ਤੁਹਾਡੀ ਘੱਟ ਉਹੋ ਜਿਹੀ ਅੰਡਰਸਟੈਂਡਿੰਗ ਹੋਵੇ, ਤੁਸੀਂ ਉਹਦੇ ਨਾਲ ਘੱਟ ਬਹਿਣ ਲੱਗ ਪਏ, ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਕੋਈ ਅਸੀਂ ਗਰੁੱਪ ਬਣਾ ਲਿਆ ਜਾਂ ਅਸੀਂ ਉਹ ਆਰਗਨਾਈਜੇਸ਼ਨਾਂ ਨੂੰ ਅਲੱਗ ਅਲੱਗ ਕਰ ਲਿਆ। ਜਦੋਂ ਟੀਮ ਇੱਕ ਆ, ਟਾਰਗੇਟ ਇੱਕ ਆ, ਤਾਂ ਫਿਰ ਇਹਦੇ 'ਚ ਕੋਈ ਪ੍ਰੋਬਲਮ ਤਾਂ ਹੁੰਦੀ ਨਹੀਂ ਹੈ। ਅੱਛਾ, ਜਾਂ ਬੰਦੇ ਨੇ ਖੇਡਣਾ ਹੁੰਦਾ ਜਾਂ ਨਹੀਂ ਖੇਡਣਾ ਹੁੰਦਾ।
0: ਅੱਛਾ, ਇੱਕ ਦੋ ਤਿੰਨ ਗੱਲਾਂ ਹੋਰ ਜਿਹੜੀਆਂ ਤੁਹਾਡੀ ਦਿੱਖ ਨੂੰ ਲੈ ਕੇ ਹੋਈਆਂ ਪਿਛਲੇ ਦਿਨਾਂ ਦੇ ਵਿੱਚ, ਤੁਸੀਂ ਹੁਣ ਜਿਵੇਂ ਗੱਲ ਕੀਤੀ ਨਾ ਕਿ ਸੋਰਸ ਹੁੰਦੇ ਨੇ, ਹੈ ਨਾ, ਸੋਰਸਾਂ ਦੇ ਉੱਤੇ ਤੁਸੀਂ ਕਿਹਾ ਕਿ ਮੈਂ ਯਕੀਨ ਨਹੀਂ ਕਰਦਾ, ਪਰ ਗੱਲਾਂ ਤਾਂ ਇੱਥੇ ਵੀ ਚੱਲਦੀਆਂ ਨੇ, ਗੱਲਾਂ ਤਾਂ ਸੋਰਸ ਹੀ ਕੱਢਦੇ ਨੇ, ਇੱਧਰੋਂ ਕੋਈ ਕੱਢ ਦਿੰਦਾ, ਕੋਈ ਸੱਜੇ ਖੱਬੇ, ਕੋਈ ਕਿੱਥੋਂ। ਤੁਹਾਡੀ ਦਾੜਾ ਪ੍ਰਕਾਸ਼ ਕਰਨ ਨੂੰ ਲੈ ਕੇ ਪਿਛਲੇ ਦਿਨਾਂ 'ਚ ਗੱਲ ਬੜੀ ਚੱਲ ਰਹੀ ਹੈ, ਕਹਿੰਦੇ ਕਿ ਦਰਬਾਰ ਸਾਹਿਬ ਗਏ ਪ੍ਰਗਟ ਸਿੰਘ ਹੋਣੀ, ਉੱਥੇ ਉਹਨਾਂ ਨੂੰ ਕੋਈ ਬਜ਼ੁਰਗ ਮਿਲਦੇ ਨੇ, ਔਰ ਕਹਿੰਦੇ ਨੇ ਕਿ ਮਿਹਰ ਹੋਊਗੀ, ਦਾੜਾ ਪ੍ਰਕਾਸ਼ ਕਰੋ। ਕੀ ਗੱਲ ਸੀ, ਸਾਨੂੰ ਦੱਸੋ।
1: ਮੈਂ ਵੈਸੇ ਮੱਥਾ ਟੇਕਣ ਗਿਆ ਸੀਗਾ ਐਕਚੁਲੀ। ਮੈਂ ਕਦੀ ਕਦੀ ਤੜਕੇ ਨੂੰ ਆਪਣੀ ਵਾਈਫ ਨਾਲ 2:30-3 ਕੁ ਵਜੇ ਕਦੀ ਕਦੀ ਚਲੇ ਜਾਂਦਾ ਹੁੰਦਾ, ਮਹੀਨੇ 2 ਮਹੀਨਿਆਂ ਬਾਅਦ। ਅਤੇ ਉਹ ਇੱਕ ਬਜ਼ੁਰਗ ਮਿਲੇ ਮੈਨੂੰ, ਕਹਿੰਦੇ ਵੀ ਯਾਰ ਆਏ, ਉਹਨਾਂ ਦੀ ਬਿਲਕੁਲ ਚਿੱਟੀ ਦਾੜੀ ਸੀ, ਮੈਂ ਉਹਨਾਂ ਨੂੰ ਜਾਣਦਾ ਨਹੀਂ ਸੀ। ਮੈਨੂੰ ਕਹਿੰਦੇ ਜੇ ਵੀ ਦਾੜਾ ਪ੍ਰਕਾਸ਼ ਕਰ ਲਓ, ਅਤੇ ਬੜੀ ਕਰਮਠ ਸ਼ਖਸੀਅਤ ਹੈ, ਅਤੇ ਆਉਣ ਵਾਲਾ ਸਮਾਂ ਵੀ ਕਿਤੇ ਗੁਰੂ ਨੇ ਸੇਵਾ ਲੈਣੀ ਹੈਗੀ ਆ, ਅਤੇ ਜੇ ਇਹ ਕਰ ਲਓ ਤਾਂ ਬਹੁਤ ਚੰਗੀ ਗੱਲ ਆ। ਅੱਛਾ, ਮੇਰਾ ਮਨ ਵੈਸੇ ਪਹਿਲਾਂ ਵੀ ਬਣਿਆ ਹੋਇਆ ਸੀਗਾ, ਇੱਕ ਅੱਧੀ ਵਾਰੀ ਟਰਾਈ ਵੀ ਕੀਤੀ ਸੀਗੀ, ਅਤੇ ਉਹ ਫਿਰ ਮੈਂ ਕਿਹਾ ਯਾਰ ਕੀ ਆ ਹੁਣ, ਕਿਉਂਕਿ ਦੇਖੋ ਸਮੇਂ ਸਮੇਂ ਦੇ ਨਾਲ ਤੁਹਾਡੇ ਵਿਚਾਰ ਵੀ ਕਿਤੇ ਨਾ ਕਿਤੇ ਬਦਲਦੇ ਰਹਿੰਦੇ ਆ, ਤੁਹਾਡਾ ਥੋਟ ਪ੍ਰੋਸੈਸ ਬਦਲਦਾ ਰਹਿੰਦਾ,
0: ਇਵੋਲਵ ਹੁੰਦਾ ਬੰਦਾ।
1: ਹਾਂ, ਹੁੰਦਾ ਡੈਫੀਨੇਟਲੀ। ਸੋ ਮੈਨੂੰ ਲੱਗਦਾ ਇਹ ਸਮਾਂ ਹੈਗਾ, ਅਤੇ ਜਦੋਂ ਬੰਦਾ 60+ ਹੋ ਜਾਂਦਾ ਸ਼ਾਇਦ, ਕਿਉਂਕਿ ਕਿਸੇ 'ਤੇ ਕਦੋਂ ਆਉਂਦਾ, ਕਿਸੇ 'ਤੇ ਕਦੋਂ ਆਉਂਦਾ, ਮੈਨੂੰ ਇਹ ਤਾਂ ਨਹੀਂ ਪਤਾ ਹੈਗਾ। ਕਈ ਯੰਗਸਟਰ ਵੀ ਉੱਦਾਂ ਸੋਚਦੇ ਹੈ। ਸੋ ਇਹ ਸੋਚਣ ਦਾ ਨਜ਼ਰੀਆ ਹੈਗਾ। ਸੋ ਮੈਂ ਕਦੀ ਇਹੋ ਜਿਹਾ ਕੰਮ ਕਰਦਾ ਨਹੀਂ ਜਿਹੜਾ ਮਤਲਬ ਮੈਂ ਆਪਣੀ ਕਹਿ ਲਓ ਕਿ ਮੇਰੀ ਮਰਜ਼ੀ ਨਾ ਹੋਵੇ, ਅਤੇ ਫਿਰ ਮੇਰੇ ਕੋਲ ਸੌਫਟ ਜ਼ਰੂਰ ਹੈਗਾ, ਪਰ ਮੈਂ ਓਨਾ ਹੀ ਕਹਿ ਲਓ ਸਖ਼ਤ ਵੀ ਹੈਗਾ ਕਿ ਜਿਹੜੀ ਗੱਲ ਕਰਨੀ ਉਹ ਕਰਨੀ ਹੈਗੀ ਆ।
0: ਹੁਣ ਜਦੋਂ ਤੁਹਾਨੂੰ ਪ੍ਰਧਾਨਗੀ ਮਿਲੀ, ਫਿਰ ਤੁਹਾਨੂੰ ਲੱਗਿਆ ਪਤਾ ਕਿ ਹਾਂ ਯਾਰ ਬਾਕੀ ਕੁਝ ਚੰਗਾ ਹੋ ਗਿਆ?
1: ਐਕਚੁਅਲੀ ਮੰਦੀਪ, ਇਹ ਵੀ ਡੈਸਟੀਨੀ ਹੈ। ਦੇਖੋ ਪਰਮਾਤਮਾ ਨੇ ਪਤਾ ਨਹੀਂ ਕਿਹੜੇ, ਹੁਣ ਆਪਾਂ ਇੱਥੇ ਬੈਠੇ ਹਾਂ, ਸ਼ਾਇਦ ਆਪਾਂ ਫਿਰ ਇੱਥੇ ਬੈਠਣਾ ਵੀ ਨਹੀਂ ਸੀਗਾ। ਸੋ ਇਹ ਕਿਤੇ ਨਾ ਕਿਤੇ ਡੈਸਟੀਨੀ ਹੁੰਦੀ ਹੈ। ਸੋ ਮੈਨੂੰ ਲੱਗਦਾ ਇਟਸ ਅ ਪਾਰਟ ਆਫ ਡੈਸਟੀਨੀ, ਜਿਹੜੀ ਜ਼ਿੰਮੇਵਾਰੀ ਲੱਗੀ ਹੈਗੀ ਆ ਉਹਨਾਂ ਨੂੰ ਓਨਾ ਚਿਰ ਨਿਭਾਵਾਂਗੇ।
0: ਸਭ ਤੋਂ ਪਹਿਲਾਂ ਕਿੰਨੇ ਮੁਬਾਰਕਾਂ ਦਿੱਤੀਆਂ?
1: ਸਭ ਤੋਂ ਪਹਿਲਾਂ ਤਾਂ ਯਾਰ ਹੁਣ ਪਤਾ ਹੀ ਨਹੀਂ ਸੱਚੀ ਗੱਲ ਆ, ਉਹ ਜਦੋਂ ਮੇਰੇ ਕੋਲ ਚਿੱਠੀ ਆਈ, ਮੇਰੇ ਕੋਲ ਵੀ ਉਹ 5-4 ਮਿੰਟਾਂ ਬਾਅਦ ਹੀ ਆਈ ਰਿਲੀਜ਼ ਹੋਣ ਤੋਂ ਬਾਅਦ। ਫਿਰ ਤਾਂ ਅਸਲੀ ਗੱਲ ਹੈ ਵੀ ਫੋਨ, ਕਿਉਂਕਿ ਮੇਰੇ 'ਚੋਂ ਡਬਲ ਸਿਮ ਹੈਗਾ, ਇੱਕ ਹਲਕੇ ਦਾ ਆ ਅਤੇ ਇੱਕ ਮੇਰਾ ਦੂਸਰਾ ਹੈਗਾ, ਉਹ ਫਿਰ ਬੰਦ ਹੀ ਨਹੀਂ ਹੋਇਆ, ਫਿਰ ਨਾ ਹੀ ਮੇਰੇ ਕੋਲ ਸੁਣ ਹੋਇਆ, ਸੱਚੀ ਗੱਲ ਹੈ। ਕਈ ਵਾਰੀ 2-2, 3-3 ਵੱਜੀ ਜਾਂਦੇ ਸੀਗੇ, ਅਤੇ ਕਿਉਂਕਿ ਜਿਹੜਾ ਚੱਕਣ ਲੱਗਦਾ ਸੀ ਦੂਜਾ ਵੱਜਣ ਲੱਗ ਪੈਂਦਾ ਸੀ। ਸੋ ਕੁਛ ਕੁ ਨਾ ਗੱਲ ਹੋ ਗਈ, ਹੁਣ ਮੈਨੂੰ ਇਹ ਵੀ ਨਹੀਂ ਯਾਦ ਪਈ।
0: ਦੇਖੋ ਕਹਿੰਦੇ ਨਾ ਕਿ ਬੰਦਾ ਆਪਣੇ ਆਪ ਦਾ ਸਭ ਤੋਂ ਵਧੀਆ ਮਿੱਤਰ ਹੁੰਦਾ, ਬੰਦੇ ਨੂੰ ਆਪਣੇ ਆਪ ਬਾਰੇ ਪਤਾ ਹੁੰਦਾ ਹੈਗਾ, ਉਹਦੇ ਔਗੁਣ ਵੀ ਬੰਦੇ ਨੂੰ ਪਤਾ ਹੁੰਦੇ ਨੇ ਖੁਦ ਦੇ, ਅਤੇ ਗੁਣ ਵੀ ਪਤਾ ਹੁੰਦੇ ਨੇ। ਤੁਸੀਂ

0: ਅਕਾਲੀ ਦਲ ਚੋਂ ਸਿਆਸਤ ਸ਼ੁਰੂ ਕਰ ਦਿਓਗੇ, ਆ ਕੇ ਹੁਣ ਕਾਂਗਰਸ ਦੇ ਵਿੱਚ ਤੁਸੀਂ MLA ਬਣੇ ਔਰ ਤੁਹਾਨੂੰ ਹੁਣ ਜਿਹੜਾ ਹੈਗਾ ਕਾਂਗਰਸ ਨੇ ਹੀ ਪ੍ਰਧਾਨ ਬਣਾਤਾ ਪੰਜਾਬ ਦਾ, ਕਿਹੜੀ ਤੁਹਾਨੂੰ ਗੱਲ ਲੱਗਦੀ ਹੈ ਕਿ ਤੁਹਾਡਾ ਆਹ ਗੁਣ ਜਿਹੜਾ ਰਾਹੁਲ ਗਾਂਧੀ ਨੇ ਦੇਖਿਆ ਜਿਹਦੇ ਕਰਕੇ ਤੁਹਾਨੂੰ ਇਹ ਅਹੁਦਾ ਮਿਲਿਆ, ਔਰ ਅਹੁਦਾ ਵੀ ਉਦੋਂ ਮਿਲਿਆ ਜਦੋਂ ਤੁਹਾਡੀ ਬੈਕਗ੍ਰਾਉਂਡ ਅਕਾਲੀ ਸੀ?
1: ਯਾਰ ਮੈਨੂੰ ਇਹਦੇ ਬਾਰੇ ਤਾਂ ਹੁਣ ਨਹੀਂ ਪਤਾ, ਕਿਉਂਕਿ ਮੈਨੂੰ ਦੇਖੋ ਮੇਰਾ ਸੁਭਾਅ ਦਾ ਹਿੱਸਾ ਹੈਗਾ ਵੀ ਜਿਹੜੀ ਗੱਲ ਠੀਕ ਹੈ ਉਹਨੂੰ ਠੀਕ ਕਹਿ ਦੇਣਾ, ਪੋਲਾਈਟ ਵੇ ਚ ਕਹਿ ਦੇਣਾ, ਪਰ ਕਹਿ ਦੇਣਾ ਤੇ ਉਹਦਾ ਮੈਂ ਉਹਦੇ ਦਾ ਪਹਿਰਾ ਵੀ ਦਿੰਦਾ ਹੈਗਾ। ਜਿਹੜੀ ਗੱਲ ਹੋ ਸਕਦਾ ਮੇਰੀ ਸਮਝ ਦੇ ਵਿੱਚ ਵਾਧ ਘਾਟ ਹੋ ਸਕਦੀ ਹੈ, ਬਟ ਮੇਰੇ ਜਿਹੜੀ ਕਨਵਿਕਸ਼ਨ ਆ ਉਹਦੇ 'ਚ ਵਾਧ ਘਾਟ ਨਹੀਂ ਹੋ ਸਕਦਾ, ਕਿਉਂਕਿ ਮੈਂ ਇਸ ਕੰਮ ਲਈ, ਕਿਉਂਕਿ ਮੈਨੂੰ ਲੱਗਦਾ ਕਿ ਕੁਦਰਤ ਨੇ ਇੱਕ ਤੁਹਾਨੂੰ ਇੱਕ ਕਹਿ ਲਓ ਕਿ ਇੱਕ ਜ਼ਿੰਮੇਵਾਰੀ ਦਿੱਤੀ ਹੈਗੀ ਆ ਅਤੇ ਮੈਂ ਆਪਣੇ ਸਮਝ ਮੁਤਾਬਕ ਜਿਹੜੀ ਉਹ ਜ਼ਿੰਮੇਵਾਰੀ ਨਿਭਾ ਦੇਵਾਂ। ਮੇਰਾ ਇੰਨਾ ਹੀ ਕੀ ਸੁਭਾਅ ਦਾ ਹਿੱਸਾ ਹੈਗਾ।
0: ਅਕਾਲੀ ਲੀਡਰ ਦਾ ਫੋਨ ਆਇਆ ਕਿਸ ਦਾ?
1: ਡਾਕਟਰ ਚੀਮਾ ਦਾ ਆਇਆ ਸੀ।
0: ਅੱਛਾ, ਕੀ ਕਹਿੰਦੇ?
1: ਨਹੀਂ ਮੁਬਾਰਕਾਂ ਦਿੱਤੀਆਂ ਸੀ, ਸਿੰਪਲੀ ਮੁਬਾਰਕਾਂ ਦਿੱਤੀਆਂ ਸੀ।
0: ਅੱਛਾ, ਵਿਰਸਾ ਸਿੰਘ ਬਲਟੋਹਾ ਹੁਣੇ ਤੁਸੀਂ ਸੁਣਿਆ ਗਾ, ਇੱਕ ਪ੍ਰੈਸ ਕਾਨਫਰੰਸ ਹੋਈ ਵਿਰਸਾ ਸਿੰਘ ਬਲਟੋਹਾ ਦੀ, ਕੱਲ੍ਹ ਪ੍ਰੈਸ ਕਾਨਫਰੰਸ ਸੀ ਪਰਸੋਂ, ਅਤੇ ਵਿਰਸਾ ਸਿੰਘ ਬਲਟੋਹਾ ਹੁਣੀ ਕਹਿੰਦੇ ਕਿ ਜਿਹਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਪ੍ਰਗਟ ਸਿੰਘ ਉਹਨਾਂ ਨੂੰ ਕਪਤਾਨ ਲਾਤਾ ਪੰਜਾਬ ਕਾਂਗਰਸ ਦਾ, ਉਹ ਕਹਿੰਦੇ ਅਸੀਂ ਲਵਾਇਆ, ਉਹ ਕਹਿੰਦੇ ਅਸੀਂ ਕਿਹਾ ਕਿ ਅਕਾਲੀ ਸਾਡਾ ਹੀ ਬੰਦਾ ਅਕਾਲੀ ਦਲ ਦਾ ਪੁਰਾਣਾ, ਅਤੇ ਕਹਿੰਦੇ ਅਸੀਂ ਲਵਾਇਆ, ਕੋਈ ਗੱਲ ਨਹੀਂ।
1: ਉਹਨਾਂ ਦਾ ਨਜ਼ਰੀਆ ਹੋ ਸਕਦਾ, ਉਹਨਾਂ ਦਾ ਨਜ਼ਰੀਆ ਹੋ ਸਕਦਾ, ਮੈਂ ਤਾਂ ਉਹਦੇ ਵਿੱਚ ਕੀ ਕਹਿ ਸਕਦਾ।
0: ਇੱਕ ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨਾਂ ਦੇ ਵਿੱਚ ਕਾਫੀ ਐਕਟਿਵ ਹੋਏ, ਉਹਨਾਂ ਨੇ ਬਹੁਤ ਸਾਰੀਆਂ ਇੰਟਰਵਿਊਜ਼ ਪਿਛਲੇ 6-7 ਮਹੀਨਿਆਂ ਦੇ ਵਿੱਚ ਕੀਤੀਆਂ, ਅਤੇ ਵਾਰ ਵਾਰ ਉਹ ਜ਼ਿਕਰ ਕਰਦੇ ਸੀ, ਸੌਫਟ ਕਾਰਨਰ ਰੱਖਦੇ ਨੇ ਕਾਂਗਰਸ ਦੇ ਨਾਲ। BJP ਦੇ ਬਾਰੇ ਉਹਨਾਂ ਨੇ ਕਿਹਾ ਕਿ BJP ਦੇ ਵਿੱਚ ਤਾਂ ਕੋਈ ਪੁੱਛ ਗਿੱਛ ਹੀ ਨਹੀਂ, ਅਤੇ ਤੁਸੀਂ ਵੀ ਕੱਲ੍ਹ ਬਿਆਨ ਦਿੱਤਾ ਜਦੋਂ ਤੁਸੀਂ, ਤੁਹਾਡਾ ਨਾਮ ਆਇਆ, ਮੀਡੀਆ ਤੁਹਾਡੇ ਕੋਲ ਆਇਆ, ਤੁਸੀਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕੀ ਕੈਪਟਨ ਅਮਰਿੰਦਰ ਸਿੰਘ ਘਰ ਵਾਪਸੀ ਕਰ ਸਕਦੇ ਨੇ?
1: ਪਹਿਲੀ ਗੱਲ ਤਾਂ ਮੈਂ ਇੱਦਾਂ ਦਾ ਬਿਆਨ ਨਹੀਂ ਦਿੱਤਾ, ਕਿਉਂਕਿ ਪੱਤਰਕਾਰ ਕਈ ਵਾਰੀ ਆਪਣੇ ਮਾਇਨੇ ਕੱਢ ਕੇ ਉਹਨੂੰ ਚਲਾ ਚਲੂ ਲੈਂਦੇ ਆ।
0: ਤੇ ਤੁਹਾਨੂੰ ਪੁੱਛਿਆ ਗਿਆ ਕਿ
1: ਕੈਪਟਨ, ਸਮਝੇ ਨਹੀਂ, ਮੈਨੂੰ ਤਾਂ ਜਨਰਲ ਜਿਹਾ ਪੁੱਛਿਆ ਗਿਆ ਵੀ ਤੁਸੀਂ ਕੋਈ ਆਉਣਾ ਚਾਹੁਣ। ਅੱਛਾ, ਜਿਹੜਾ ਕੋਈ ਆਉਣਾ ਚਾਹੁਣ, ਤੇ ਐਕਚੁਅਲੀ ਦੇਖੋ ਪਾਰਟੀ ਨੂੰ ਜੁਆਇਨ ਕਰਨ ਲਈ ਤਾਂ ਕੋਈ ਕਿਸੇ ਨੂੰ ਮਨਾ ਨਹੀਂ ਕਰ ਸਕਦਾ, ਕਿਉਂਕਿ ਮੰਨ ਲਓ ਸਪੋਜ਼ ਮੰਨ ਲਓ ਜੇ 10 ਰੁਪਏ ਦੀ ਮੈਂਬਰਸ਼ਿਪ ਆ ਜਾਂ 50 ਰੁਪਏ ਦੀ ਮੈਂਬਰਸ਼ਿਪ ਆ, ਸੋ ਮੈਨੂੰ ਲੱਗਦਾ ਕਿਸੇ ਨੂੰ ਇਹ ਤਾਂ ਨਹੀਂ ਰੋਕਿਆ ਜਾ ਸਕਦਾ।
0: ਤੁਹਾਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਦਿਲ ਅਜੇ ਵੀ ਕਾਂਗਰਸੀ ਹੈ?
1: ਦੇਖੋ ਜਦੋਂ ਲੰਬਾ ਸਮਾਂ ਕਿਸੇ ਵੀ ਆਰਗੇਨਾਈਜੇਸ਼ਨ 'ਚ ਜਾਂ ਕਿਸੇ ਵੀ ਸਿਸਟਮ ਦੇ ਵਿੱਚ ਵਰਕ ਕੀਤਾ ਹੋਵੇ, ਹੁਣ ਮੰਨ ਲਓ ਸਪੋਜ਼ ਮੈਂ ਲੰਬਾ ਸਮਾਂ ਹਾਕੀ ਖੇਡੀ ਆ, ਅਤੇ ਮੈਂ ਉਸ ਟਰਮੀਨੋਲੋਜੀ 'ਚ ਹੀ ਗੱਲ ਕਰਦਾ ਹੈਗਾ ਕਈ ਚੀਜ਼ਾਂ 'ਚ। ਐਕਚੁਲੀ ਉਹ ਜਿੱਦਾਂ ਕੋਈ ਡਰਾਈਵਰ ਹੁੰਦਾ, ਉਹ ਕਨੈਕਟਰ ਸਾਈਡ ਅਤੇ ਡਰਾਈਵਰ ਸਾਈਡ ਹੀ ਕਹੂਗਾ, ਉਹ ਲੈਫਟ ਰਾਈਟ ਕਹਿੰਦਾ ਹੀ ਨਹੀਂ ਹੈ। ਸੋ ਇਸੇ ਤਰ੍ਹਾਂ ਹੀ ਕਈ ਵਾਰੀ ਜਿਹੜਾ ਵੀ ਜਿਹੜੇ ਪ੍ਰੋਫੈਸ਼ਨ 'ਚੋਂ ਜਿਹਨੇ ਲੰਬਾ ਸਮਾਂ ਲਾਇਆ ਹੁੰਦਾ, ਉਹਦੀ ਕੁਛ ਨਾ ਕੁਛ ਉੱਦਾਂ ਦੀ ਜਿਹੜੀ ਦਿੱਖ ਆ, ਉਹਦੀ ਉੱਦਾਂ ਦੀ ਨਜ਼ਰੀਆ ਆ, ਉਹਦੀ ਉੱਦਾਂ ਦੀ ਬੋਲਚਾਲ ਹੈਗੀ ਆ, ਸੋ ਬਣ ਜਾਂਦੀ ਹੈਗੀ ਆ। ਸੋ ਮੈਨੂੰ ਲੱਗਦਾ ਵੀ ਇਹਦੇ ਵਿੱਚ ਕੋਈ ਗੱਲ ਨਹੀਂ।
0: ਰਾਜਾ ਬਣੇ ਕਹਿੰਦੇ ਮੈਨੂੰ ਫੋਨ ਆਇਆ ਸੀ ਪ੍ਰਗਟ ਸਿੰਘ ਉਹਨਾਂ ਦਾ ਕਿ ਆਪਾਂ ਮਿਲਦੇ ਹਾਂ,
1: ਮੈਂ ਕੀਤਾ ਸੀਗਾ।
0: ਕੀ ਕਹਿੰਦੇ?
1: ਵੀ ਕਹਿੰਦੇ ਆਪਾਂ ਮਿਲ ਲੈਂਦੇ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ।
0: ਤੁਸੀਂ ਜਾਓਗੇ ਕਹੋਗੇ?
1: ਮੈਂ ਚਲੇ ਜਾਊਂਗਾ ਯਾਰ, ਮੈਨੂੰ ਕਿ ਮੈਂ ਤਾਂ ਯਾਰ ਕਿਸੇ ਕੋਲ ਵੀ ਜਾਊਂਗਾ, ਕੋਈ ਪ੍ਰੋਬਲਮ ਥੋੜੀ ਹੈ ਮੈਨੂੰ,
0: ਕਿਉਂਕਿ ਉਸ ਚੀਜ਼ਾਂ ਸਿੰਬੋਲਿਕਲੀ ਬਹੁਤ ਚੀਜ਼ਾਂ ਹੁੰਦੀਆਂ ਨਾ, ਅਸਲ ਦੇ ਵਿੱਚ ਗੈਸਟ ਚੱਲ ਰਿਹਾ ਅੱਜ ਕੱਲ੍ਹ।
1: ਦੇਖੋ ਇਹ ਇਸੇ ਪਾਰਟ ਆਫ ਲਾਈਫ। ਅੱਛਾ, ਮਤਲਬ ਮੈਂ ਚਲੇ ਗਿਆ ਜਾਂ ਮੇਰੇ ਕੋਲ ਕੋਈ ਆ ਗਿਆ, ਇਹ ਕੀ?
0: ਤੁਸੀਂ ਇਹ ਮੇਜਰ ਜਿਹੜੇ ਤੁਹਾਨੂੰ ਅਚੀਵਮੈਂਟਸ ਮਿਲੀਆਂ, ਇਹਨਾਂ ਦੇ ਤੁਸੀਂ ਕੀ ਦੇਖਦੇ ਹੋ ਕਿ ਜ਼ਿੰਦਗੀ ਦੇ ਵਿੱਚ ਮਿਲ ਜਾਂਦੀਆਂ ਬਹੁਤੀਆਂ ਚੀਜ਼ਾਂ ਜਾਂ ਫਿਰ ਕੁਝ ਚੀਜ਼ਾਂ ਪਰਮਾਤਮਾ ਵੱਲੋਂ ਹੀ ਹੁੰਦੀਆਂ ਨੇ?
1: ਮੈਨੂੰ ਲੱਗਦਾ ਇਹ ਕੁਦਰਤ ਦੀ ਮਿਹਰ ਹੁੰਦੀ ਹੈ। ਦੇਖੋ ਮਿਹਨਤ ਸਾਰੇ ਕਰਦੇ ਆ, ਜਿਹਨੂੰ ਜਿੱਦਾਂ ਕਹਿੰਦੇ ਹੁੰਦੇ ਉਸ ਹੱਥ ਵਡਿਆਈ ਜਾਂਦੀ,
0: ਸਾਰਾ ਕੁਝ ਮਿਲ ਜਾਂਦਾ।
1: ਯਾਰ ਮੈਨੂੰ ਤਾਂ ਬਹੁਤ ਕੁਝ ਮਿਲਿਆ। ਰਿਐਲਿਟੀ ਇਹ ਆ ਕਿ ਜਿਸ ਕੁ ਲੈਵਲ ਤੋਂ, ਜਿਸ ਕੁ ਪਿਛੋਕੜ ਤੋਂ ਮੈਂ ਸ਼ੁਰੂ ਹੋਇਆ ਅਤੇ ਜਿੱਥੇ ਕੁ ਪਹੁੰਚਿਆ, ਜੇ ਕੁਦਰਤ ਦੀ ਮਿਹਰ ਨਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਮੇਰੇ ਵਰਗੇ ਨੂੰ ਇਹ ਕੁਛ ਮਿਲ ਸਕਦਾ ਹੈ।
0: ਅੱਗੇ ਪੰਜਾਬ ਦੇ ਵਿੱਚ ਕਿਹੜੇ ਤੁਹਾਡੇ ਕੋਲ ਕੋਈ ਦੋ ਗੱਲਾਂ ਨੇ ਜਿਹਦੇ ਲੈ ਕੇ ਤੁਸੀਂ ਅੱਗੇ ਜਾਓਗੇ, ਲੋਕਾਂ 'ਚ ਵੋਟਾਂ ਮੰਗੋਗੇ?
1: ਬ੍ਰਾਂਡ ਠੀਕ ਕਰਨਾ, ਪੰਜਾਬ ਬ੍ਰਾਂਡ ਆ ਅਤੇ ਪੰਜਾਬ ਬ੍ਰਾਂਡ ਨੂੰ ਠੀਕ ਕਰਨਾ ਹੈ,
0: ਕਿਉਂਕਿ ਲੋਕ ਗੱਲ ਕਰਦੇ ਨੇ ਲਾਅ ਐਂਡ ਆਰਡਰ ਦੀ।
1: ਮੈਂ ਕਿਹਾ ਬ੍ਰਾਂਡ ਦੇ ਵਿੱਚ ਸਾਰਾ ਕੁਛ ਹੀ ਆਉਂਦਾ। ਜੇ ਬ੍ਰਾਂਡ ਦੀ ਤੁਸੀਂ ਟੋਟਲ ਟਰਮੀਨੋਲੋਜੀ ਦੇਖੋ ਨਾ, ਉਹਦੇ ਵਿੱਚ ਸਾਡਾ ਯੂਥ ਆ, ਐਜੂਕੇਸ਼ਨ ਹੈ, ਐਗਰੀਕਲਚਰ ਹੈ, ਲਾਅ ਐਂਡ ਆਰਡਰ ਆ, ਫਾਈਨੈਂਸਿਸ ਹੈ। ਪੰਜਾਬ ਬ੍ਰਾਂਡ ਠੀਕ ਕਰਨਾ ਹੈ।
0: ਕੰਪੀਟੀਸ਼ਨ ਕੀ ਨਾ ਮੰਨਦੇ ਤੁਸੀਂ
1: ਕਿਸੇ ਨਾਲ?

0: ਮੈਦਾਨ ਦੇ ਵਿੱਚ ਕਿਹੜੀ ਪਾਰਟੀ ਨੂੰ ਲੱਗਦਾ ਤੁਹਾਨੂੰ ਕੀ?
1: ਮੈਨੂੰ ਲੱਗਦਾ ਨਹੀਂ ਹੈ ਯਾਰ ਬਾਬਾ ਕੰਪੀਟੀਸ਼ਨ ਹੈਗਾ ਮਨਦੀਪ, ਪਤਾ ਨਹੀਂ ਮੈਨੂੰ। ਵੈਸੇ ਮੈਨੂੰ ਖੇਡ ਕੇ ਤਾਂ 15 ਕੁ ਮਿੰਟ ਲਾਸਟ ਵਾਲਾ ਮਜ਼ਾ ਜ਼ਿਆਦਾ ਆਉਂਦਾ ਹੈਗਾ, ਸੋ ਪਰ ਮੈਨੂੰ ਕੋਈ ਲੱਗਦਾ ਨਹੀਂ ਹੈ ਇਹਨਾਂ ਦਾ ਕੰਪੀਟੀਸ਼ਨ, ਕਿਉਂਕਿ ਇਹ ਮਖੌਟਾ ਸੀਗਾ, ਮਖੌਟਾ ਪੰਜਾਬੀਆਂ ਨੇ ਦੇਖ ਲਿਆ। ਦੇਖੋ ਦੋ ਤਰ੍ਹਾਂ ਦੇ ਮਖੌਟੇ ਸੀ, ਇੱਕ ਸੀ ਵੀ ਕੱਟੜ ਇਮਾਨਦਾਰੀ ਦੇਸ਼ ਭਗਤੀ, ਠੀਕ ਹੈ ਨਾ, ਤੇ ਆ ਤੁਹਾਡੇ ਸਾਹਮਣੇ ਐਗਜ਼ਾਮਪਲ ਬੈਠੀ ਆ, ਕਿਉਂਕਿ ਸਾਰੀਆਂ ਸਰਕਾਰਾਂ ਨੇ ਟਰਾਈ ਟਰੂਈ ਕੀਤੀ ਵੀ ਹਾਂ ਵੀ ਇਹਦੇ 'ਤੇ ਕੁਛ ਕੱਢ ਲਈਏ, ਇਹਦੇ 'ਤੇ ਇਹ ਕਰ ਲਈਏ, ਇਹਦੇ 'ਤੇ ਇਹ ਕਰ ਲਈਏ। ਅੱਛਾ, ਜਿਹੜੀ ਦਸਾਂ ਨੌਵਾਂ ਦੀ ਕਮਾਈ ਹੈਗੀ ਆ, ਰੋਟੀ ਹੈਗੀ ਆ, ਅੱਛਾ ਉਦੋਂ ਗਾਂ ਲਾਲਸਾ ਲੱਭੀ ਚੋੜੀ ਹੈਗੀ, ਔਰ ਦੂਸਰੇ ਪਾਸੇ ਨਫ਼ਰਤ ਦੀ ਆ, ਨਫ਼ਰਤ ਦੀ ਪੰਜਾਬੀ ਕਦੀ ਰਾਜਨੀਤੀ ਕਰਦਾ ਹੀ ਨਹੀਂ ਹੈ। ਸੋ ਮੈਨੂੰ ਐਂ ਲੱਗਦਾ ਜਿੱਦਣ ਮੈਂ ਜਦੋਂ ਅਸੀਂ ਜਾ ਕੇ ਲੋਕਾਂ 'ਚ ਗੱਲ ਕਹੀ ਵੀ ਭਾਈ ਹੁਣ ਤੁਸੀਂ ਦੇਖ ਲਓ, ਕਿਉਂਕਿ ਪੰਜਾਬ ਤਾਂ ਹਰਨਾ ਖੜਦਾ ਨਾ, ਅਤੇ ਪੰਜਾਬ ਲਈ ਵੀ ਸਾਨੂੰ ਖੜਨਾ ਤਾਂ ਪਊਗਾ ਹੀ ਨਾ। ਇਹ ਤਾਂ ਨਹੀਂ ਹੈ ਕਿ ਅਸੀਂ ਸਾਰਾ ਕੁਛ ਹੀ ਖੜੇ ਰਹੀਏ ਅਤੇ ਕੋਈ ਸਾਡੇ ਨਾਲ ਖੜੇ ਹੀ ਨਾ।
0: ਕਿ ਬਾਕੀ ਜਿਹੜੀਆਂ ਕਮੇਟੀਆਂ ਬਣੀਆਂ ਨੇ ਉਹ ਸਾਰੀਆਂ ਉਸ ਤਰ੍ਹਾਂ ਹੀ ਰਹਿਣਗੀਆਂ?
1: ਉੱਦਾਂ ਹੀ ਰਹਿਣਗੀਆਂ ਜੇ ਕਿਸੇ 'ਚ ਕੋਈ ਮੰਨ ਲਓ, ਕਈ ਵਾਰੀ ਇਹ ਤਾਂ ਵਰਕਿੰਗ ਸਿਸਟਮ ਹੁੰਦਾ ਹੈਗਾ, ਉਹਦੇ ਵਿੱਚ ਜੇ ਕੋਈ ਵੱਧ ਘੱਟ ਹੋਵੇ ਕਿਸੇ ਨੂੰ ਐਡ ਕਰ ਲਾਂਗੇ, ਕਿਸੇ ਨੂੰ ਜੇ ਕੋਈ ਮਤਲਬ ਕੰਫਰਟੇਬਲ ਕਿਤੇ ਹੁੰਦਾ ਕੋਈ ਕਿਤੇ ਹੁੰਦਾ, ਉਹਦੀ ਕੋਈ ਪ੍ਰੋਬਲਮ ਥੋੜ੍ਹੀ ਹੈ।
0: ਅਖੀਰ 'ਤੇ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ?
1: ਪੰਜਾਬ ਦੇ ਲੋਕਾਂ ਨੂੰ ਬੇਸਿਕਲੀ ਉਹ ਜਿਹੜਾ ਪੰਜਾਬੀਆਂ ਦਾ ਐਕਚੁਅਲ ਕਰੈਕਟਰ ਹੈ ਨਾ, ਉਹ ਆਪਾਂ ਦੇਖੋ, ਮੈਨੂੰ ਕਿਸੇ ਨੇ ਮਨਦੀਪ ਇਹ ਗੱਲ ਕਹੀ ਵੀ ਯਾਰ ਆ ਜਿਹੜੀ ਕਿੱਟ ਵੰਡਦੇ ਆ ਰਾਸ਼ਨ ਕਿੱਟ, ਕੋਈ ਤੁਹਾਡੇ ਵਰਗਾ ਸਿਆਣਾ ਬੰਦਾ ਸੀ ਕਹਿੰਦਾ 3 ਮਹੀਨਿਆਂ ਲਈ ਇਹ ਰਾਸ਼ਨ ਹੈਗਾ, ਉਹਦੇ ਵਿੱਚ ਇੱਕ ਬੋਤਲ ਤੇਲ ਦੀ ਆ ਅਤੇ ਇੱਕ 2 ਕਿਲੋ ਖੰਡ ਹੁੰਦੀ ਆ, ਕਹਿੰਦਾ ਜੇ ਕੈਲਕੂਲੇਟ ਕਰੀਏ ਵੀ ਰੋਜ਼ ਦੇ 15 ਬੂੰਦਾਂ ਤੇਲ ਦੀਆਂ ਹੁੰਦੀਆਂ ਅਤੇ 1/2 ਚਮਚਾ ਖੰਡ ਦਾ ਹੁੰਦਾ, ਪੰਜਾਬੀ ਪੰਜਾਬੀ ਉਸ ਕਿਰਦਾਰ ਦਾ, ਪੰਜਾਬੀ ਤਾਂ ਦਸਵੰਧ ਕੱਢਦਾ ਯਾਰ, ਪੰਜਾਬੀ ਹਾਰਡ ਵਰਕਿੰਗ ਆ, ਪੰਜਾਬੀ ਡੇਅਰਿੰਗ ਆ, ਪੰਜਾਬੀ ਰਿਸਕ ਲੈਣ ਵਾਲਾ ਹੈਗਾ। ਅਸੀਂ ਉਹ ਓਪਰਚੁਨਿਟੀ ਪੈਦਾ ਕਰੀਏ, ਅਸੀਂ ਉਹ ਓਪਰਚੁਨਿਟੀ ਪੈਦਾ ਕਰੀਏ। ਪੰਜਾਬ ਦਾ ਸਮਾਂ ਅਤੇ ਪੰਜਾਬ ਦਾ ਟੈਕਸ ਵੀ ਦਿੰਦਾ, ਪੰਜਾਬ ਸਾਰਾ ਕੁਛ ਕਰਦਾ ਹੈਗਾ। ਸੋ ਉਹ ਪ੍ਰਾਈਡ ਜਿਹੜਾ, ਕਿਉਂਕਿ ਪ੍ਰਾਈਡ ਤੋਂ ਬਿਨਾਂ ਐਕਚੁਅਲੀ ਇਨਸਾਨ ਦਾ ਮਰ ਜਾਣਾ ਨਹੀਂ ਹੁੰਦਾ, ਉਹਦੀ ਜ਼ਮੀਰ ਦਾ ਮਰ ਜਾਣਾ।
0: ਹੁਣ ਅਸੀਂ ਉਹ ਸਮਝੀਏ ਕਿ ਸਾਰਾ ਜਿਹੜਾ ਚੱਲ ਰਿਹਾ ਸੀ ਧੜੇਬਾਜ਼ੀ ਜਾਂ ਕਾਟੋਕਲੇਸ਼ ਸਾਹਿਬ ਲਿਬੜ ਗਿਆ,
1: ਕੋਈ ਪ੍ਰੋਬਲਮ
0: ਇੱਕ ਪੇਜ ਤੇ ਦੇਖਣਗੇ ਸਾਰੇ,
1: ਬਿਲਕੁਲ ਸਾਰੇ ਇੱਕ ਪੇਜ ਦੇ।
0: ਲਾਸਟ ਤੇ ਵਾਰਸ ਪੰਜਾਬ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੋ ਅੱਜ ਕੱਲ ਜੁਆਇਨਿੰਗਾਂ ਚੱਲ ਰਹੀਆਂ ਵਾਰਸ ਪੰਜਾਬ ਦੇ ਵਿੱਚ?
1: ਦੇਖੋ ਯਾਰ, ਇੱਕ ਪੋਲੀਟੀਕਲ ਪਾਰਟੀ ਹੈਗੀ ਆ, ਉਹਨਾਂ ਨੂੰ ਗੁੱਡ ਲੱਕ ਹੈ, ਉਹ ਕਿਸੇ ਨੂੰ ਵੀ ਅਧਿਕਾਰ ਹੈਗਾ ਜਿਹੜਾ ਇਸ ਦੇਸ਼ ਦਾ ਸਿਟੀਜ਼ਨ ਆ, ਉਹ ਪਾਰਟੀ ਬਣਾਵੇ, ਉਹ ਪੋਲੀਟੀਕਲ ਸਿਸਟਮ ਦੇ ਵਿੱਚ ਲੜੇ, ਉਹ ਇਲੈਕਸ਼ਨ ਲੜੇ, ਸੋ ਉਹਨਾਂ ਨੂੰ ਗੁੱਡ ਲੱਕ ਹੈ।
0: ਬਹੁਤ ਬਹੁਤ ਧੰਨਵਾਦ ਜੀ,
1: ਥੈਂਕ ਯੂ,
0: ਬੈਸਟ ਵਿਸ਼ਸ।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟਟਹੁਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ ਓਏ

ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ। ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ। ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ, ਚੜ੍ਹਦੀ ਕਲਾ, ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ। ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ। 7 ਨਵੰਬਰ, 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ। ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-9045 ਤੇ, ਜਾਂ ਫਿਰ ਕਾਲ ਕਰ ਲਓ ਤਰਸੇਮ ਪਰਹਾਰ ਹੋਰਾਂ ਨੂੰ 403-701-1308 ਤੇ।

0: ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ,
1: ਪਰ ਅਕਸਰ ਮੌਰਗੇਜ ਦੀਆਂ ਮੁਸ਼ਕਿਲ ਸ਼ਰਤਾਂ, ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ।
0: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਮੌਰਗੇਜ ਬ੍ਰੋਕਰ ਅਮ੍ਰਿਤਾ ਔਲਕ ਤੁਹਾਡਾ ਸੁਪਨਾ ਕਰਨਗੇ ਸਾਕਾਰ।
1: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਆਪਣਾ ਮੌਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ,
0: ਇਹ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ, ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ।
1: ਅਮ੍ਰਿਤਾ ਔਲਕ, ਮੌਰਗੇਜ ਆਰਕੀਟੈਕਟਸ, ਅੱਜ ਹੀ ਕਾਲ ਕਰੋ 5875000276।
0: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਕ ਕਰੇਗੀ ਹੱਲ। ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ, ਇਸ ਲਈ ਭਰੋਸਾ ਕਰੋ।

0: 21 ਸਾਲਾਂ ਦੇ ਤਜਰਬੇ ਤੇ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਵੇਚਣੀ ਜਾਂ ਲੀਜ਼ ਕਰਨੀ ਹੈ ਐਪੀ ਪੁੱਲਰ ਰਾਇਲ ਲੇਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ 21 ਸਾਲਾਂ ਦਾ ਤਜਰਬਾ ਭਰੋਸੇਯੋਗ ਸੇਵਾ ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਪੁੱਲਰ 4036677035 403-660-7035 ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ ਸਹੀ ਮੌਕਾ ਤੇ ਸਹੀ ਫੈਸਲਾ
1: जी हाँ मोटर कार का तो मालूम नहीं लेकिन आपको आपके बंगले तक पहुंचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 6477022023
2: लाइसेंस नंबर 10394
3: कैलगरी वासियों की तुसी लंबी लाइना अते डॉक्टर दिया वेटिंग लिस्ट तो परेशान हो खुद फिकर छड़ो क्योंकि तुहाडे अपने शहर विच आ गया है सेहत दा असली पहरेदार ओएसिस स्माइल मेडिकल सनरिज मॉल दे नाल सुपर स्टोर वाले प्लाजा विच स्थित इस क्लिनिक विच तुहाडी अपनी भाषा बोलन वाले मेल अते फीमेल डॉक्टर्स हर कदम ते तुहाडे नाल हन चाहे गल होवे बच्चियां दी या फिर बुजुर्गां दी इत्थे सारेयां लई सुविधावां मौजूद हन अपॉइंटमेंट नहीं बनी कोई चक्कर ही नहीं सिद्धे चले आओ इत्थे वॉक ਵਿਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
4: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
5: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
4: ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ
5: 5878321208 ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
0: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
5: ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ
6: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
7: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ

0: ਨਾਲ ਸਮਝਾਉਂਦੇ ਆ?
1: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445।
2: ਓਹੋ, ਅੱਜ ਫੇਰ ਨੀ ਲੋਡ ਮਿਲਿਆ।
3: ਕੀ ਹੋਇਆ?
2: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
3: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ। ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ। ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ। ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ, ਚੜ੍ਹਦੀ ਕਲਾ, ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ। ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ। 7 ਨਵੰਬਰ, 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ। ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-9045 ਤੇ, ਜਾਂ ਫਿਰ ਕਾਲ ਕਰ ਲਓ ਤਰਸੇਮ ਪਰਹਾਰ ਹੋਰਾਂ ਨੂੰ 403-701-1308 ਤੇ।

0: ਅਲਬਰਟਾ ਵਿੱਚ ਸੰਗਠਿਤ ਅਪਰਾਧ ਲਈ ਕੋਈ ਥਾਂ ਨਹੀਂ। ਅਸੀਂ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ 8 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੇ ਹਾਂ ਤਾਂ ਜੋ ਅਲਬਰਟਾ ਦੇ ਪਰਿਵਾਰਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਖਤਰਾ ਬਣੇ ਗੈਂਗਸ, ਫਿਰੌਤੀ ਵਸੂਲੀ ਅਤੇ ਅਪਰਾਧਿਕ ਨੈਟਵਰਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਇਹ ਫੰਡ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਧੇਰੇ ਮਜ਼ਬੂਤ ਨਿਗਰਾਨੀ, ਖੁਫੀਆ ਜਾਣਕਾਰੀ, ਡਿਜੀਟਲ ਫੋਰੈਂਸਿਕ ਅਤੇ ਜਾਂਚ ਸਮਰੱਥਾਵਾਂ ਪ੍ਰਦਾਨ ਕਰੇਗਾ ਤਾਂ ਜੋ ਸੰਗਠਿਤ ਅਪਰਾਧਿਕ ਗਰੋਹਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਅਲਬਰਟਾ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
1: Whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store, connecting you to the community, anytime, anywhere.
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ।
3: ਦੋਸਤੋ, ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ। ਸਮਾਜਿਕ, ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ, ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ। ਸਟੂਡੀਓ ਦਾ ਨੰਬਰ 403-717-1947।
4: ਵਰਕ ਫਸਟ ਅਲਬਰਟਾ ਤੁਹਾਡੀ ਸਟੋਰੀ ਬਦਲਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਇਹ ਨੌਕਰੀ ਲੱਭਣ ਵਾਲਿਆਂ ਨੂੰ ਸਿਖਲਾਈ ਤੇ ਸਰੋਤਾਂ ਨਾਲ ਜੋੜਦਾ ਹੈ ਤਾਂ ਜੋ ਉਹ ਅਰਥ ਭਰਪੂਰ ਰੋਜ਼ਗਾਰ ਲੱਭ ਸਕਣ ਅਤੇ ਰੋਜ਼ਗਾਰਦਾਤਾਵਾਂ ਨੂੰ ਯੋਗ ਉਮੀਦਵਾਰ ਲੱਭਣ 'ਚ ਵੀ ਮਦਦ ਕਰ ਸਕਦਾ ਹੈ। ਇਹ ਸਥਾਈ ਕੈਰੀਅਰ ਲਈ ਹੋਰ ਅਲਬਰਟਾ ਵਾਸੀਆਂ ਨੂੰ ਤਿਆਰ ਕਰਦਾ ਹੈ ਅਤੇ ਇੰਪਲੋਇਜ਼ ਉਹਨਾਂ ਹੁਨਰਮੰਦ ਕਾਮਿਆਂ ਨੂੰ ਪ੍ਰਾਪਤ ਕਰ ਸਕਦੇ ਹਨ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ। ਵਰਕ ਫਸਟ ਅਲਬਰਟਾ .ca ਤੇ ਜਾਣੋ ਕਿ ਤੁਸੀਂ ਆਪਣੀ ਕਹਾਣੀ ਕਿਵੇਂ ਬਦਲ ਸਕਦੇ ਹੋ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
5: Calgary's oldest, biggest and only South Asian radio station, Sabarang Radio 94.7 FM.
6: Monday, Tuesday, Thursday, Friday 7 to 8 p.m. Sundays 1 to 5 p.m.
5: Visit sabarang.ca.
7: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ

0: इन्फॉर्मेशन बहुत जल्दी प्रोवाइड करवा दिंदी है ते ओता पोर्टल भी सेट कर दिंदे ने ताकि तुसी आप ही कन्फर्मेशन दे सको पर शर्त है तुहाडी इंश्योरेंस एक्टिव है तुसी आज ही उन्हां नूं फोन करो ते जल्दी तो जल्दी गल करके कोई हल लभो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
1: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया
2: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदने लई गौरव शर्मा नू शोरूम च जाके मिलो या फिर फोन कर लो 4039036757
1: मर्सिडीज बेंज कंट्री हिल्स
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
0: कैनेडा विच रहंदिया इंश्योरेंस दी बहुत अहमियत है किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो कैलगरी वासियों की तुसी लंबी लाइना अते डॉक्टर दिया वेटिंग लिस्ट तो परेशान हो खुद फिकर छड़ो क्योंकि तुहाडे अपने शहर विच आ गया है सेहत दा असली पहरेदार ओइसे स्माइल मेडिकल सनरिज मॉल दे नाल सुपर स्टोर वाले प्लाजा विच स्थित इस क्लिनिक विच तुहाडी अपनी भाषा बोलन वाले मेल अते फीमेल डॉक्टर्स हर कदम ते तुहाडे नाल हन चाहे गल होवे बच्चियां दी या फिर बुजुर्गां दी इत्थे सारियां लई सुविधावां मौजूद हन अपॉइंटमेंट नहीं बनी कोई चक्कर ही नहीं सिद्धे चले आओ इत्थे वॉक इन विच खुला स्वागत है नवे पेशेंट्स दा भी निग्गा वेलकम फैमिली केयर तो लेके मेडिकल चेकअप अते क्रोनिक बीमारियां दे इलाज तक सब कुछ इक्को छत हेठ असी हफ्ते दे 6 दिन खुले हां ते ओ भी देर शाम तक ता देर किस गल दी आज ही डायल करो 5876174696 587-617-4696 ओइसे स्माइल मेडिकल तुहाडी सेहत साडी जिम्मेवारी 5876174696
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
2: ਦੂਜੀ ਲੋਕੇਸ਼ਨ 117-7771-80 ਐਵੇਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਸਤਿ ਸ੍ਰੀ ਅਕਾਲ ਕੈਲਗਰੀ ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ
3: ਆ ਜਾਓ ਫਿਰ ਦੇਰ ਕਿਸ ਗੱਲ ਦੀ ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਈਟੀ
2: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ ਤਾਜ਼ਗੀ ਅਤੇ ਲਾਜਵਾਬ ਸਵਾਦ ਕੋਈ ਪਰਿਵਾਰਕ

0: ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਈਨਿੰਗ ਵੀ ਹੈ।
1: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ, ਦਿਨ ਦੇਖਣ ਦੀ ਲੋੜ ਨਹੀਂ, ਘੜੀ ਦੇਖਣ ਦੀ ਲੋੜ ਨਹੀਂ। ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫਤੇ ਦੇ 7 ਦਿਨ।
0: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ। ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ। ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ।
2: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ।
0: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ, ਕਲੀਨਿੰਗ, ਫਿਲਿੰਗ, ਦੰਦ ਕੱਢਣ, ਰੂਟ ਕਨਾਲ, ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ।
2: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ, ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ।
0: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ।
2: ਸੈਡਲ ਰਿਜ ਡੈਂਟਲ ਸੈਂਟਰ ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ, ਬੈਲ ਸਟੋਰ ਦੇ ਨਾਲ, 216 ਸੈਡਲ ਟਾਊਨ ਸਰਕਲ, ਨਾਰਥ ਈਸਟ।
0: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026 403-730-2026 ਸੈਡਲ ਰਿਜ ਡੈਂਟਲ ਸੈਂਟਰ, ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ।

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ ਅਕਤੂਬਰ ਮਹੀਨੇ ਦੀ 9 ਤਰੀਕ ਸਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ। 8 ਵਜੇ ਤੋਂ 10 ਵਜੇ ਤੱਕ ਦੋ ਵਿਸ਼ੇਸ਼ ਪ੍ਰੋਗਰਾਮ ਸਪਰੀਨ ਕੌਰ ਜੱਸੜ ਆਪ ਜੀ ਲਈ ਪੇਸ਼ ਕਰਨਗੇ। ਜਤਿੰਦਰ ਪੰਨੂ ਜੀ ਕੁਝ ਦਿਨਾਂ ਦੀ ਛੁੱਟੀ 'ਤੇ ਨੇ, ਅਗਲੇ ਹਫ਼ਤੇ ਤੋਂ ਫਿਰ ਹਾਜ਼ਰ ਹੋ ਜਾਣਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਖ਼ਬਰਾਂ ਦੀ ਸਾਂਝ ਪਾਵਾਂਗੇ, ਨਾਲ ਮੌਸਮ ਦੀ ਵੀ ਗੱਲ ਕਰਾਂਗੇ, ਮਾਰਕੀਟ ਦੀ ਵੀ ਗੱਲ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਜਿਹੜੀਆਂ ਖ਼ਬਰਾਂ 'ਤੇ ਅੱਜ ਚਰਚਾ ਕਰਨੀ ਹੈ ਉਹਨਾਂ ਦੀ ਜਾਣਕਾਰੀ ਵੀ ਦਿੰਦੇ ਹਾਂ ਕੁਝ ਪਲਾਂ ਦੇ ਵਿੱਚ ਕਿ ਕਿਹੜੀਆਂ ਖ਼ਬਰਾਂ 'ਤੇ ਵਿਸਥਾਰ ਨਾਲ ਅਸੀਂ ਚਰਚਾ ਕਰਨੀ ਹੈ। ਬਹੁਤ ਹੀ ਅਹਿਮ ਖ਼ਬਰਾਂ ਨੇ ਦੁਨੀਆ ਭਰ ਦੇ ਨਾਲ ਸੰਬੰਧਿਤ, USA ਦੇ ਨਾਲ ਖਾਸ ਤੌਰ 'ਤੇ ਇਹ ਜਿਹੜੀਆਂ ਖ਼ਬਰਾਂ ਨੇ ਜੀ, ਇਹ ਇਹਨਾਂ 'ਤੇ ਚਰਚਾ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਮੌਸਮ ਦੀ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ। ਮੌਸਮ ਦੀ ਅਸੀਂ ਇਹ ਗੱਲ ਕਰੀਏ ਤਾਂ ਜੋ ਗਰਮੀਆਂ ਆਪਣੇ ਆਖਰੀ ਦਿਨਾਂ ਵੱਲ ਨੂੰ ਅੱਗੇ ਵੱਧ ਰਹੀਆਂ ਨੇ ਅਤੇ ਸਿਆਲ ਆ ਰਿਹਾ ਜੀ। ਇਸ ਵਕਤ 18 ਕੁ ਡਿਗਰੀ ਸੈਲਸੀਅਸ ਹੈ ਅਤੇ ਰਾਤ ਨੂੰ ਹਲਕੀ ਫੁਲਕੀ ਬਾਰਿਸ਼ ਦੀ ਸੰਭਾਵਨਾ ਹੈ ਅਤੇ ਜੇ ਅਸੀਂ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ ਗਿਰਾਵਟ ਹੋਵੇਗੀ। ਕੱਲ੍ਹ ਨੂੰ ਦਿਨ ਵੇਲੇ 3 ਡਿਗਰੀ ਅਤੇ ਰਾਤ ਨੂੰ -1, ਉਸ ਤੋਂ ਅਗਲੇ ਦਿਨ ਐਤਵਾਰ ਨੂੰ ਵੀ -1 ਜਾਂ 2 ਡਿਗਰੀ ਸੈਲਸੀਅਸ ਹਲਕੀ ਫੁਲਕੀ ਸਨੋ ਪੈਣ ਦੀ ਸੰਭਾਵਨਾ ਹੈ। ਸੋਮਵਾਰ ਤੋਂ ਮੌਸਮ ਨੋਰਮਲ ਵੱਲ ਨੂੰ ਪਰਤੇਗਾ ਅਤੇ 9 ਡਿਗਰੀ ਪਲੱਸ ਟੈਂਪਰੇਚਰ ਹੋਵੇਗਾ। ਉਸ ਤੋਂ ਅਗਲੇ ਦਿਨ 13 ਅਤੇ ਫਿਰ 11, ਰਾਤ ਦਾ ਟੈਂਪਰੇਚਰ ਲਗਾਤਾਰ ਮਾਈਨਸ ਦੇ ਵਿੱਚ ਜਾਣ ਦੀ ਸੰਭਾਵਨਾ ਇਸ ਵੇਲੇ ਹੈ ਜੀ, ਜੋ ਮੌਸਮ ਵਿਭਾਗ ਦੀ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੀ ਜੋ ਪੇਸ਼ੀਨਗੋਈ ਹੈ। ਖ਼ਬਰਾਂ ਦੇ ਵਿੱਚ ਸਾਊਥ ਅਫਰੀਕਾ ਦੀ ਜੰਪਲ ਇੱਕ ਹਿਊਮਨ ਰਾਈਟਸ ਦੀ ਚੀਫ UNO ਦੀ ਸਾਬਕਾ ਜੂਰਿਸਟ ਵੀ ਹੈਗੇ ਨੇ, ਨਵੀਂ ਪਿੱਲੇ ਭਾਰਤੀ ਮੂਲ ਦੇ ਨੇ, ਉਹਨਾਂ ਨੂੰ ਸ਼ਾਂਤੀ ਦਾ ਪੁਰਸਕਾਰ, ਨੋਬਲ ਪੀਸ ਪੁਰਸਕਾਰ ਜਿਹੜਾ ਮਿਲਿਆ ਹੈ ਉਸ ਦੀ ਗੱਲਬਾਤ ਕਰਾਂਗੇ। ਅਮਰੀਕਾ ਦੇ ਵਿੱਚ ਇੱਕ ਸਾਬਕਾ ਫੌਜੀ ਨੂੰ ਫਾਇਰਿੰਗ ਸਕੁਆਡ ਰਾਹੀਂ ਦਿੱਤੀ ਜਾਣ ਵਾਲੀ ਸਜ਼ਾ ਦੀ ਲਾਈਵ ਸਟ੍ਰੀਮਿੰਗ ਅਮਰੀਕਾ ਵੱਲੋਂ ਕੀਤੀ ਜਾਵੇਗੀ, ਇਹ ਪੈਂਟਾਗਨ ਨੇ ਜਾਣਕਾਰੀ ਦਿੱਤੀ ਹੈ। ਪੈਂਟਾਗਨ ਕਹਿੰਦੀ ਹੈ ਕਿ ਗੋਲੀਆਂ ਮਾਰ ਕੇ ਇਸ ਬੰਦੇ ਨੂੰ ਮਾਰਿਆ ਜਾਵੇਗਾ ਅਤੇ ਇਹ ਲਾਈਵ ਦੁਨੀਆ ਦੇਖ ਸਕੇਗੀ। ਉਸ 'ਤੇ ਦੋਸ਼ ਬਹੁਤ ਵੱਡਾ ਹੈ ਅਤੇ ਇਸ ਸਜ਼ਾ ਨੂੰ ਲੈ ਕੇ

ਜਿਹੜਾ ਰੌਲਾ ਰੱਪਾ ਕਾਫੀ ਪੈ ਗਿਆ। ਡੋਨਲਡ ਟਰੰਪ ਜੋ ਕਦੇ ਭਾਰਤ ਨੂੰ ਕਹਿੰਦੇ ਸੀ ਕਿ ਖਬਰਦਾਰ ਜੇ ਤੁਸੀਂ ਰੂਸ ਤੋਂ ਤੇਲ ਖਰੀਦਿਆ, ਇੱਧਰ ਡੀਜ਼ਲ ਦੀਆਂ ਵਧਦੀਆਂ ਹੋਈਆਂ ਕੀਮਤਾਂ ਨੇ ਇਸ ਕਦਰ ਨੱਕ ਵਿੱਚੋਂ ਧੂੰਆਂ ਕੱਢਿਆ ਨਾਸਾਂ ਵਿੱਚੋਂ ਕਿ ਰਸ਼ੀਆ ਤੋਂ ਖੁਦ ਡੀਜ਼ਲ ਲੈਣ ਬਾਰੇ ਸੋਚ ਰਹੇ ਨੇ। ਡੋਨਲਡ ਟਰੰਪ ਤੇ ਕਹਿ ਦਿੱਤਾ ਕਿ ਅਸੀਂ ਰੂਸ ਤੋਂ ਡੀਜ਼ਲ ਲਵਾਂਗੇ। ਕੈਨੇਡਾ ਦੇ ਵਿੱਚ ਬੇਰੁਜ਼ਗਾਰੀ ਵਧੀ ਹੈ ਅਤੇ 68,000 ਨੌਕਰੀਆਂ ਸਤੰਬਰ ਮਹੀਨੇ ਦੇ ਵਿੱਚ ਖੁੱਸ ਗਈਆਂ ਨੇ, ਮਾਰਕੀਟ ਦੇ ਵਿੱਚੋਂ ਨਿਕਲ ਗਈਆਂ ਨੇ। ਪਿਛਲੇ ਦੋ ਮਹੀਨਿਆਂ ਵਿੱਚ 1,10,000 ਨੌਕਰੀਆਂ ਜਿਹੜੀਆਂ ਨੇ ਉਹ ਗਈਆਂ ਨੇ। ਅਲਬਰਟਾ ਵਿੱਚ 23,000 ਨੌਕਰੀਆਂ ਜੁੜੀਆਂ ਨੇ, ਇਹਦੇ ਬਾਰੇ ਚਰਚਾ ਕਰਾਂਗੇ। ਅਲਬਰਟਾ ਵਿੱਚ ਰੈਫਰੈਂਡਮ ਦਾ ਰੌਲਾ ਪੂਰਾ ਹੈ ਅਤੇ ਇਸ ਸੰਬੰਧੀ ਪੀਅਰ ਪੋਲੀਐਵ ਕੈਨੇਡਾ ਦੇ ਵਿੱਚ ਰਹਿਣ ਲਈ, ਅਲਬਰਟਾ ਨੂੰ ਰੱਖਣ ਲਈ, ਯੂਨਿਟੀ ਲਈ, ਏਕਤਾ ਲਈ ਕੰਪੇਨ ਕਰ ਰਹੇ ਨੇ। ਬੈਂਕ ਆਫ ਕੈਨੇਡਾ ਨੇ ਕਿਹਾ ਹੈ ਕਿ ਬਜ਼ੁਰਗ ਹੁੰਦੀ ਆਬਾਦੀ ਅਤੇ ਲੋ ਇਮੀਗ੍ਰੇਸ਼ਨ, ਇਮੀਗ੍ਰੇਸ਼ਨ ਦੇ ਵਿੱਚ ਕਟੌਤੀ, ਇਸ ਨਾਲ ਦੇਸ਼ ਦੀ ਆਰਥਿਕਤਾ ਰੀਸ਼ੇਪ ਹੋ ਰਹੀ ਹੈ, ਇਸ ਦੀ ਤਸਵੀਰ ਬਦਲ ਰਹੀ ਹੈ। ਇਹ ਸਾਰੀਆਂ ਖਬਰਾਂ ਤੇ ਇਸ ਤੋਂ ਇਲਾਵਾ ਵੀ ਜੇਕਰ ਕੋਈ ਖਬਰ ਹੋਈ ਤੇ ਉਸ ਤੇ ਜ਼ਰੂਰ ਚਰਚਾ ਕਰਾਂਗੇ ਜੀ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਅਗਰ ਤੁਸੀਂ ਬਿਹਤਰੀਨ ਬੈਸਟ ਰੇਟ ਲੈਣੇ ਨੇ ਤੇ ਅਸੀਂ ਤੁਹਾਨੂੰ ਰੇਟ ਦੇਵਾਂਗੇ। ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ ਜੀ 587-832-1208 5878-32-1208। ਸੋਨਿਕ ਇੰਸ਼ੋਰੈਂਸ ਨਾਮ ਯਾਦ ਰੱਖੋ, ਟਰੱਕਾਂ ਦੀ ਇੰਸ਼ੋਰੈਂਸ ਲਈ ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੇ ਨੇ। ਸਰਕਾਰੀ ਖਰਚੇ 'ਤੇ ਤੁਸੀਂ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਵਾਉਣਾ ਚਾਹੁੰਦੇ ਹੋ ਤਾਂ ਵੀਰਪਾਲ ਕੌਰ ਹੋਰਾਂ ਨਾਲ ਫੋਨ 'ਤੇ ਗੱਲਬਾਤ ਕਰ ਲਓ। ਵਟਸਐਪ 25760-09-83 ਓਐਸਏ ਸਮਾਈਲ ਮੈਡੀਕਲ ਕੈਲਗਰੀ ਦੇ ਸਨਰਿਜ ਏਰੀਆ ਦੇ ਵਿੱਚ ਓਐਸਏ ਸਮਾਈਲ ਮੈਡੀਕਲ ਖੁੱਲ੍ਹ ਗਿਆ। ਐਕਸਪਰਟ ਡਾਕਟਰਾਂ ਦੀ ਟੀਮ ਹੈ, ਨਵੇਂ ਪੇਸ਼ੈਂਟ ਲੈ ਜਾ ਰਹੇ ਨੇ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਹੈ। ਚੈੱਕਅਪ ਤੁਸੀਂ ਕਰਵਾਉਣਾ ਅਤੇ ਹਫ਼ਤੇ ਦੇ 6 ਦਿਨ ਕਲੀਨਿਕ ਖੁੱਲ੍ਹਦਾ। ਵੈਸੇ ਆਵਰਸ ਵਗੈਰਾ ਦਾ ਪਤਾ ਕਰਨ ਲਈ ਤੁਸੀਂ ਫੋਨ ਨੰਬਰ ਨੋਟ ਕਰ ਲਓ 587-617-4496 5877-4696। ਮਰਸੀਡੀਜ਼ ਬੈਂਜ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਦੇ ਉੱਪਰ ਹੈ। ਮਰਸੀਡੀਜ਼ ਦੀਆਂ ਗੱਡੀਆਂ 'ਤੇ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰੀ ਤੁਹਾਡੀ ਮਦਦ ਕਰਨਗੇ। ਗੌਰਵ ਸ਼ਰਮਾ ਦਾ ਫੋਨ ਨੰਬਰ ਹੈ 403-903-6757 403-903-6757 ਮਰਸੀਡੀਜ਼ ਬੈਂਜ ਕੰਟਰੀ ਹਿਲਸ। ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਇਸ 403-404-3500 ਨੰਬਰ 'ਤੇ ਡਾਇਲ ਕਰਕੇ ਤੁਸੀਂ ਜਾਣਕਾਰੀ ਹੋਰ ਲੈ ਸਕਦੇ ਹੋ। ਪੰਜਾਬ ਇੰਸ਼ੋਰੈਂਸ, ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ 24 ਘੰਟੇ 7 ਦਿਨ ਤੁਸੀਂ ਟੇਕ ਆਊਟ, ਡਿਲੀਵਰੀ ਜਾਂ ਬੈਠ ਕੇ ਖਾ ਸਕਦੇ ਹੋ। ਨੌਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਦੇ ਵਿੱਚ ਹੈ। 24 ਘੰਟੇ 7 ਦਿਨ ਖੁੱਲ੍ਹਣ ਵਾਲਾ ਮਦਰ ਇੰਡੀਆ ਰੈਸਟੋਰੈਂਟ 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੇ ਕਿ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਕੀਤੀਆਂ ਜਾਂਦੀਆਂ ਨੇ। ਦੋ ਪਾਸਪੋਰਟ ਫੋਟੋਆਂ ਡਿਜੀਟਲ ਲੈਣੀਆਂ ਹੋਵੇ ਜਾਂ ਪ੍ਰਿੰਟਡ $7 ਦੇ ਵਿੱਚ ਦੇਣਗੇ। ਪਾਸਪੋਰਟ ਚਾਹੇ ਇੰਡੀਆ ਦਾ ਹੋਵੇ, ਕੈਨੇਡਾ ਦਾ ਹੋਵੇ, ਕਿਤੇ ਦਾ ਹੋਵੇ, ਪਾਕਿਸਤਾਨ ਦਾ ਹੋਵੇ, USA ਦਾ ਵੀਜ਼ਾ ਲੈਣਾ ਹੋਵੇ ਜਾਂ ਕੋਈ ਵੀ ਫੋਟੋ ਇਸ ਤਰ੍ਹਾਂ ਦੀ, ਸਿਕਿਉਰਿਟੀ ਲਾਇਸੈਂਸ ਦੀ, ਅਤੇ ਬਿਲਕੁਲ ਕਰ ਦੇਣਗੇ। ਅਤੇ ਫੈਮਿਲੀ ਫੋਟੋ ਵੀ ਬਣਾ ਕੇ ਦਿੰਦੇ ਨੇ ਜੀ, ਪ੍ਰਿੰਟ ਵੀ ਕਰ ਦਿੰਦੇ ਨੇ। ਫੋਨ ਹੈ 403-902-1323 403-902-1323 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ। ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਸਿੱਖ ਨੇਸ਼ਨ ਵੱਲੋਂ ਹਰ ਸਾਲ 1984 ਕਤਲੇਆਮ ਦੇ ਸੰਬੰਧ ਦੇ ਵਿੱਚ ਉਹਨਾਂ ਮਾਰੇ ਗਏ ਲੋਕਾਂ ਦੀ ਯਾਦ ਦੇ ਵਿੱਚ ਇਹ ਬਲੱਡ ਡੋਨੇਸ਼ਨ ਡਰਾਈਵ ਚਲਾਈ ਜਾਂਦੀ ਹੈ।
ਕੈਨੇਡੀਅਨ ਬਲੱਡ ਸਰਵਿਸਿਜ਼ ਲਈ ਖੂਨਦਾਨ ਇਕੱਤਰ ਕੀਤਾ ਜਾਂਦਾ ਹੈ।

ਤੇ ਇਸ ਵਾਰੀ ਕੈਲਗਰੀ ਵਿੱਚ ਤਿੰਨ ਵਾਰੀ ਤੁਸੀਂ ਖੂਨਦਾਨ ਕਰ ਸਕਦੇ ਹੋ ਨਵੰਬਰ 7 14 ਤੇ 21 ਨੂੰ ਇਹ ਤਿੰਨੇ ਸ਼ਨੀਚਰਵਾਰ ਨੇ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਜੋ ਹੋਟਲ ਜਿਸ ਨੂੰ ਰਾਇਲ ਹੋਟਲ ਕਿਹਾ ਜਾਂਦਾ ਸੀ ਇਹ ਨਾਰਥ ਈਸਟ ਦੇ ਵਿੱਚ ਹੀ ਹੈ ਤੇ ਇਸ ਸੰਬੰਧੀ ਬੁਕਿੰਗ ਕਰਵਾ ਲਓ ਤੇ ਜ਼ਿਆਦਾ ਵਧੀਆ ਵੈਸੇ ਵੀ ਤੁਸੀਂ ਜਾ ਸਕਦੇ ਹੋ ਬੁਕਿੰਗ ਕਰਵਾਉਣ ਨਾਲੇ ਹੁੰਦਾ ਕਿ ਜੋ ਕਈ ਵਾਰੀ ਗੱਲਾਂ ਉੱਥੇ ਜਾ ਕੇ ਪਤਾ ਲੱਗਦੀਆਂ ਨੇ ਉਹ ਤੁਹਾਨੂੰ ਪਹਿਲਾਂ ਪਤਾ ਲੱਗ ਜਾਂਦੀਆਂ ਨੇ ਤੇ ਸਿੱਖ ਨੇਸ਼ਨ ਦੁਆਰਾ 28ਵਾਂ ਇਹ ਖੂਨਦਾਨ ਪ੍ਰੋਗਰਾਮ ਜਿਹੜਾ ਹੈ ਜੀ ਰੱਖਿਆ ਗਿਆ ਤਿੰਨ ਵਾਰੀ ਹੋਵੇਗਾ ਤੇ ਬਿੱਲ ਕਾਲੋਂ ਹੁਣਾਂ ਨੂੰ 403-617-9045 ਤੇ ਜਾਂ ਤਰਸੇਮ ਸਿੰਘ ਪਰਹਾਰ ਹੋਰਾਂ ਨੂੰ 403-701-1308 ਤੇ ਸੰਪਰਕ ਕਰ ਲਓ ਜੀ ਤੇ ਆਓ ਖਬਰਾਂ ਤੇ ਵਿਸਥਾਰ ਸਹਿਤ ਚਰਚਾ ਉਸਨੂੰ ਸ਼ੁਰੂ ਕਰਦੇ ਹਾਂ ਜੀ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਬਹੁਤ ਜਿਹੜੀਆਂ ਮੇਨ ਖਬਰਾਂ ਨੇ ਕੈਨੇਡਾ ਦੀਆਂ ਉਹ ਤੇ ਜਾਂ ਵਿਸ਼ਵ ਦੀਆਂ ਜਿਹੜੀਆਂ ਹੋਣ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕੀਤੀਆਂ ਜਾਣ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਜੰਪਲ ਜੂਰਿਸਟ ਕਾਨੂੰਨ ਦੇ ਮਾਹਰ ਤੇ ਯੂ ਐਨ ਓ ਦੀ ਸਾਬਕਾ ਹਿਊਮਨ ਰਾਈਟਸ ਚੀਫ ਨਵੀ ਪਿੱਲੇ ਇਹ ਭਾਰਤੀ ਮੂਲ ਦੀ ਦੱਖਣੀ ਅਫਰੀਕਾ ਦੀ ਔਰਤ ਨੂੰ ਨੋਬਲ ਸ਼ਾਂਤੀ ਦਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ ਨਵੀ ਪਿੱਲੇ ਦਾ ਕੈਰੀਅਰ ਨੈਲਸਨ ਮੰਡੇਲਾ ਦੀ ਕੈਦ ਤੋਂ ਲੈ ਕੇ ਉਸ ਤੋਂ ਵੀ ਪਹਿਲਾਂ ਅਤੇ ਕੁਛ ਅਜਿਹੇ ਪੈਨਲਾਂ ਨੂੰ ਲੀਡ ਕਰਨਾ ਜਿਸ ਨੂੰ ਗਾਜ਼ਾ ਦੇ ਵਿੱਚ ਇਜ਼ਰਾਈਲ ਦੁਆਰਾ ਕਮਿਟ ਕੀਤੇ ਗਏ ਜੈਨੋਸਾਈਡ ਅਤੇ ਹੋਰਨਾਂ ਚੀਜ਼ਾਂ ਦੀ ਨਜ਼ਰਸਾਨੀ ਕਰਨਾ ਇਸ ਚੀਜ਼ ਨੂੰ ਲੈ ਕੇ ਉਹਨਾਂ ਦੇ ਕੰਮ ਕਾਜ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ ਅਵਾਰਡ ਕਮੇਟੀ ਨੇ ਕਿਹਾ ਕਿ ਇੰਟਰਨੈਸ਼ਨਲ ਲਾਅ ਨੂੰ ਪ੍ਰਮੋਟ ਕਰਨ ਲਈ ਜੋ ਉਹਨਾਂ ਨੇ ਕੰਮ ਕੀਤਾ ਇਸ ਲਈ ਉਹਨਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਜਾਂਦਾ ਹੈ ਆਪ ਜੀ ਨੂੰ ਯਾਦ ਹੋਵੇਗਾ ਕਿ ਇਸ ਪੁਰਸਕਾਰ ਲਈ ਮਾਰਕ ਕਾਰਨੀ ਦਾ ਨਾਮ ਵੀ ਆਇਆ ਸੀ ਲੇਕਿਨ ਕੁਛ ਦਿਨਾਂ ਤੋਂ ਮਾਰਕ ਕਾਰਨੀ ਇਸ ਦੌੜ ਦੇ ਵਿੱਚ ਪਛੜ ਗਏ ਸਨ ਅਤੇ ਇਸ ਪੁਰਸਕਾਰ ਦੇਣ ਦਾ ਮਤਲਬ ਰਾਸ਼ਟਰਪਤੀ ਅਮਰੀਕਾ ਦੇ ਡੋਨਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਮਿਨ ਨੇਤਨਯਾਹੂ ਲਈ ਵੀ ਇੱਕ ਝਟਕਾ ਹੈ ਜੋ ਕਿ ਯੂ ਐਨ ਕਮਿਸ਼ਨ ਦੀ ਗਾਜ਼ਾ 'ਤੇ ਕੀਤੀਆਂ ਗਈਆਂ ਲਭਤਾਂ ਨੂੰ ਰਿਜੈਕਟ ਕਰਦੇ ਨੇ ਅਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੂੰ ਦੀ ਬਹੁਤ ਆਲੋਚਨਾ ਕਰਦੇ ਰਹੇ ਨੇ ਅਤੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੀ ਵੀ ਉਹਨਾਂ ਨੇ ਤਿੱਖੀ ਆਲੋਚਨਾ ਕੀਤੀ ਹੈ ਪਿਛਲੇ ਸਮਿਆਂ ਦੇ ਵਿੱਚ ਨਵੀ ਪਿੱਲੇ ਉਹ ਦੋਵਾਂ ਕੋਰਟਸ ਲਈ ਕੰਮ ਕਰ ਚੁੱਕੇ ਨੇ ਜਦੋਂ ਨਾਰਵੇ ਦੇ ਵਿੱਚ ਉਹਨਾਂ ਨੂੰ ਇਹ ਐਲਾਨ ਦਾ ਇਨਾਮ ਦਾ ਐਲਾਨ ਕੀਤਾ ਗਿਆ ਟਰੰਪ ਐਡਮਿਨਿਸਟ੍ਰੇਸ਼ਨ ਵਾਲੇ ਇੱਕਦਮ ਹਰਕਤ ਵਿੱਚ ਆਏ ਅਤੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਤੇ ਇੱਕਦਮ ਵੱਡੀਆਂ ਜੋ ਉਹਨਾਂ 'ਤੇ ਬੈਨ ਸੀਗੇ ਜੀ ਸੈਂਕਸ਼ਨਸ ਜਿਹੜੀਆਂ ਸੀ ਉਹ ਲਾ ਦਿੱਤੀਆਂ ਅਤੇ ਨਾਲ ਦੀ ਨਾਲ ਕੰਪੇਨ ਜਿਹੜੀ ਹੈ ਕੁਛ ਇਸ ਤਰ੍ਹਾਂ ਦੀ ਕਿ ਟ੍ਰਿਬਿਊਨਲ ਉਹ ਜਿਹੜਾ ਇਨਵੈਸਟੀਗੇਸ਼ਨ ਹੈ ਯੂਨਾਈਟਿਡ ਸਟੇਟਸ ਦੇ ਅਤੇ ਇਹਦੇ ਅਲਾਈਜ਼ ਦਾ ਜਿਹਦੇ ਵਿੱਚ ਇਜ਼ਰਾਈਲ ਦੀ ਖਾਸ ਤੌਰ 'ਤੇ ਗੱਲ ਹੈ ਕਿ ਉਹਨਾਂ ਦੀ ਕਿਤੇ ਕਿਤੇ ਜਿੱਥੇ ਇਨਵੈਸਟੀਗੇਸ਼ਨ ਚੱਲੇਗੀ ਅਤੇ ਉਸ ਕੰਪੇਨ ਨੂੰ ਅਸੀਂ ਲੀਹੋਂ ਲਾਉਣਾ ਇਹ ਪੁਰਸਕਾਰ ਨੋਬਲ ਪੁਰਸਕਾਰ ਦੀ 125ਵੀਂ ਵਰੇਗੰਢ ਹੈ ਅਤੇ ਨਾਰਵੀਅਨ ਨੋਬਲ ਕਮੇਟੀ ਨੇ ਦੁਨੀਆਂ ਨੂੂੰ ਕਹਿੰਦੇ ਇਹ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਰੂਲ ਆਫ ਲਾ ਨੈਸ਼ਨਲ ਇੰਟਰਨੈਸ਼ਨਲ ਜਿਹੜਾ ਹੈ ਜੀ ਉਹ ਸਾਡੇ ਸਿਸਟਮ ਦੀ ਬੁਨਿਆਦ ਹੈ ਜਿਸ ਨਾਲ ਦੁਨੀਆਂ ਭਰ ਦੇ ਵਿੱਚ ਸ਼ਾਂਤੀ ਅਤੇ ਜਿਹੜਾ ਹੈ ਹੋਰਨਾਂ ਚੀਜ਼ਾਂ ਨੂੰ ਨੋਨ ਵਾਇਲੈਂਟਲੀ ਜਿਹੜਾ ਹੈ ਉਹ ਫਿਕਸ ਕੀਤਾ ਜਾ ਸਕੇ ਅਤੇ ਪੀਸ ਜਿਹੜੀ ਹੈ ਉਸ ਲਈ ਜਸਟਿਸ ਦੀ ਲੋੜ ਹੈ ਅਤੇ ਇਸ ਕਰਕੇ ਨਵੀ ਪਿੱਲੇ ਨੂੰ ਅਸੀਂ ਰੈਕੋਗਨਾਈਜ਼ ਕਰਦੇ ਹਾਂ ਨਵੀ ਪਿੱਲੇ ਜਿਨ੍ਹਾਂ ਦੀ ਉਮਰ 85 ਸਾਲ ਹੈ ਉਹਨਾਂ ਨੂੰ ਇੱਕ ਫੋਰਮ ਅਟੈਂਡ ਕਰ ਰਹੇ ਸੀ ਜਰਮਨੀ ਦੇ ਵਿੱਚ ਜਿੱਥੇ ਉਹਨਾਂ ਨੂੰ ਇਹ ਖਬਰ ਮਿਲੀ ਜਿੱਥੇ ਕਿ ਨਾਜ਼ੀ ਵਾਰ ਕ੍ਰਿਮੀਨਲਸ ਦੇ ਜਿਹੜੇ ਟ੍ਰਾਇਲਸ ਨੇ ਉਹਨਾਂ ਦੇ ਉਹਨਾਂ ਦੀਆਂ ਕਰਤੂਤਾਂ ਕਰਕੇ ਇੱਕ ਕਿਸਮ ਦਾ ਕਹਿ ਲਓ ਕਿ ਇੰਟਰਨੈਸ਼ਨਲ ਲਾ ਬਣਾਉਣ ਦੀ ਫਾਊਂਡੇਸ਼ਨ ਜਿਹੜੀ ਸੀ ਰੱਖੀ ਗਈ ਸੋ ਕਹਿੰਦੇ ਉਸ ਕਮਰੇ ਦੇ ਵਿੱਚ ਉਹ ਮੌਜੂਦ ਸੀ ਜਦੋਂ ਟ੍ਰਾਇਲ ਜਿਹੜੇ ਸੀ ਜਿੱਥੇ ਕੁ ਟ੍ਰਾਇਲ ਕੀਤੇ ਗਏ ਸੀ ਨਾਜ਼ੀ ਵਾਰ ਕ੍ਰਿਮੀਨਲਸ ਦੇ ਜਦੋਂ ਇਹ ਪ੍ਰਾਈਜ਼ ਜਿਹੜਾ ਹੈ ਅਨਾਊਂਸ ਹੋਇਆ ਸੋ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਨਵੀ ਪਿੱਲੇ ਨੂੰ ਇਸ ਅੱਜ ਦੇ ਦਿਨ ਸਾਰਿਆਂ ਵੱਲੋਂ ਜੋ

ਇਹਨਾਂ ਲਈ ਅਨਨੋਨ ਸੀ, ਸਾਰੇ ਸਰਚ ਕਰਕੇ ਦੇਖ ਰਹੇ ਨੇ। ਤੇ ਨਾਲ ਹੀ ਅਮਰੀਕਾ ਤੇ ਇਜ਼ਰਾਈਲ ਨੇ ਉਹਨਾਂ ਦੇ ਖਿਲਾਫ ਇੱਕ ਕਿਸਮ ਦਾ ਮੋਰਚਾ ਤੇ ਨੋਬਲ ਕਮੇਟੀ ਦੇ ਖਿਲਾਫ ਵੀ ਕਿ ਸਾਰਾ ਗਲਤ ਕੰਮ ਹੋ ਰਿਹਾ ਜੀ, ਉਹ ਉਹਨਾਂ ਨੇ ਸ਼ੁਰੂ ਕਰ ਦਿੱਤਾ। ਖੈਰ ਉਹ ਹੁਣ ਜੋ ਮਰਜ਼ੀ ਕਰੇ ਜਾਣ, ਲੇਕਿਨ ਨਾਰਵੇਅਨ ਕਮੇਟੀ ਵੱਲੋਂ ਜੋ ਦੁਨੀਆ ਭਰ ਦੇ ਵਿੱਚ ਬੜੀ ਮੰਨੀ ਪ੍ਰਮੰਨੀ ਵੀ ਆ, ਹਾਲਾਂਕਿ ਸਮੇਂ ਸਮੇਂ ਤੇ ਉਹਨਾਂ ਦੀ ਆਲੋਚਨਾ ਹੁੰਦੀ ਵੀ ਰਹੀ ਹੈ, ਸੋ ਉਹਨਾਂ ਨੇ ਆਪਣੇ ਤੌਰ ਤੇ ਕਾਰਵਾਈ ਕਰ ਦਿੱਤੀ ਹੈ। ਅਗਲੀ ਗੱਲ ਕਿ ਡੋਨਲਡ ਟਰੰਪ ਖੁਦ ਮੰਗ ਚੁੱਕੇ ਨੇ ਕਿ ਸ਼ਾਂਤੀ ਪੁਰਸਕਾਰ ਮੈਨੂੰ ਮਿਲਣਾ ਚਾਹੀਦਾ, ਮੈਂ ਤੇ ਜੰਗਾਂ ਬੜੀਆਂ ਰੁਕਵਾਈਆਂ ਨੇ, ਤੇ ਜੰਗਾਂ ਦੇ ਉਹ ਨਾਮ ਗਿਣਦੇ ਨੇ ਭਾਰਤ ਦੀ, ਪਾਕਿਸਤਾਨ ਦੀ, ਫਲਾਨਿਆਂ ਦੀ, ਫਲਾਨਿਆਂ ਦੀ, ਤੇ ਜੋ ਜੋ ਜਿਸ ਤਰ੍ਹਾਂ ਦਾ ਉਹ ਕਰ ਰਹੇ ਨੇ, ਤੇ ਸ਼ਾਂਤੀ ਪੁਰਸਕਾਰ ਜਿਸ ਤਰ੍ਹਾਂ ਦਾ ਸੁਨੇਹਾ ਨੋਬਲ ਕਮੇਟੀ ਨੇ ਦਿੱਤਾ, ਉਸ ਤੋਂ ਕਦੇ ਲੱਗਦਾ ਨਹੀਂ ਕਿ ਡੋਨਲਡ ਟਰੰਪ ਨੂੰ ਕਦੇ ਇਹ ਪੁਰਸਕਾਰ ਮਿਲ ਸਕੇਗਾ। ਖੈਰ ਇੱਕ ਪਾਸੇ ਤੇ ਸ਼ਾਂਤੀ ਦੇ ਪੁਰਸਕਾਰ ਦੀ ਮੰਗ ਕੀਤੀ ਜਾਣੀ, ਤੇ ਦੂਸਰੇ ਪਾਸੇ USA ਦੇ ਵਿੱਚ ਅਮਰੀਕਾ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਜਾਂ ਡਿਫੈਂਸ ਸੈਕਟਰੀ ਨੇ ਪੀਟ ਹੈਗਸੈਥ, ਉਹ ਕਹਿੰਦੇ ਨੇ ਕਿ ਆਮ ਲੋਕ ਦੇਖ ਸਕਣਗੇ ਕਿ ਕਿਵੇਂ ਇੱਕ ਕਾਤਲ ਨੂੰ ਅਸੀਂ ਮੌਤ ਦੀ ਸਜ਼ਾ ਦੇ ਰਹੇ ਹਾਂ। ਹੁਣ US ਮਿਲਟਰੀ ਨੇ ਪਲੈਨ ਇਹ ਕੀਤਾ ਕਿ ਦਸੰਬਰ ਮਹੀਨੇ ਦੀ 3 ਤਰੀਕ ਨੂੰ ਨਿਦਾਲ ਹਸਨ ਨਾਂ ਦਾ ਇੱਕ ਵਿਅਕਤੀ, ਜੋ ਕਿ ਆਰਮੀ ਦੇ ਵਿੱਚ ਹੀ ਸਾਬਕਾ ਸਾਈਕੈਟ੍ਰਿਸਟ ਹੈ, ਤੇ ਉਸ ਤੇ ਦੋਸ਼ ਹੈ ਕਿ 2009 ਵਿੱਚ ਫੋਰਟ ਹੁੱਡ ਦੇ ਵਿੱਚ ਸ਼ੂਟਿੰਗ ਕਰਕੇ ਉਸਨੇ 13 ਲੋਕਾਂ ਨੂੰ ਮਾਰ ਦਿੱਤਾ ਤੇ 32 ਨੂੰ ਹੋਰ ਜ਼ਖਮੀ ਕੀਤਾ, ਤੇ ਫਾਇਰਿੰਗ ਸਕੁਆਡ ਜੋ ਕਿ ਜਿਸ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਹੁੰਦੀ ਹੈ, ਫਾਇਰਿੰਗ ਸਕੁਆਡ ਉਸਨੂੰ ਸ਼ਰੇਆਮ ਗੋਲੀਆਂ ਮਾਰਦੇ ਨੇ, ਤੇ ਫਾਇਰਿੰਗ ਸਕੁਆਡ ਦੁਆਰਾ USA ਮਿਲਟਰੀ ਨੇ ਆਖਰੀ ਇਹੋ ਜਿਹੀ ਸਜ਼ਾ 1945 ਵਿੱਚ ਦਿੱਤੀ ਸੀ। ਨਿਦਾਲ ਹਸਨ, ਜੋ ਕਿ ਸਾਬਕਾ US ਆਰਮੀ ਆਫਿਸਰ ਨੇ, ਤੇ ਕਹਿੰਦੇ ਨੇ ਕਿ ਉਹ ਇੱਕ ਮੈਡੀਕਲ ਬਿਲਡਿੰਗ ਵਿੱਚ ਦਾਖਲ ਹੋਇਆ ਜਿੱਥੇ ਫੌਜੀਆਂ ਦਾ ਮੈਡੀਕਲ ਚੈੱਕਅਪ ਚੱਲ ਰਿਹਾ ਸੀ। ਇਹ 2009 ਦੀ ਘਟਨਾ ਹੈ, ਤੇ ਉਸਨੇ ਅੱਲਾਹੁ ਅਕਬਰ ਕਹਿੰਦੇ ਹੋਏ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਕਿ ਉਸ ਕੋਲ ਲੇਜ਼ਰ ਸਾਈਟਡ ਇੱਕ ਹੈਂਡ ਗਨ ਸੀ, ਤੇ ਇਸ ਕੇਸ ਦੇ ਵਿੱਚ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਤੇ ਸਜ਼ਾ ਲਾਈਵ ਜਿਹੜੀ ਹੈ ਸਟ੍ਰੀਮ ਕੀਤੀ ਜਾਵੇਗੀ, ਵੀਡੀਓ ਲੋਕ ਦੇਖ ਸਕਣਗੇ। ਇਹ ਇਸ ਨੂੰ ਲੈ ਕੇ ਭਾਵੇਂ ਕਿ ਅਜੇ ਤੱਕ ਕੋਈ ਲੱਗਦਾ ਕਿ ਕੰਮ ਹੋਵੇਗਾ ਜਾਂ ਨਹੀਂ ਹੋਵੇਗਾ, ਅਜੇ ਤਾਂ ਇਸ ਦੇ ਬਾਰੇ ਡਾਊਟ ਰਹੇਗਾ, ਲੇਕਿਨ 9 ਦਹਾਕਿਆਂ ਤੋਂ ਅਮਰੀਕਾ ਦੇ ਵਿੱਚ ਐਗਜ਼ੀਕਿਊਸ਼ਨ ਜਿਹੜੀ ਮੌਤ ਦੀ ਸਜ਼ਾ ਦਿੱਤੀ ਜਾਣੀ ਹੁੰਦੀ ਹੈ, ਉਹ ਪ੍ਰਾਈਵੇਟਲੀ ਦਿੱਤੀ ਜਿਹੜੀ ਹੈ ਉਹ ਦਿੱਤੀ ਗਈ ਹੈ ਹੁਣ ਤੱਕ। ਇਸ ਤਰ੍ਹਾਂ ਸ਼ਰੇਆਮ ਜਾਂ ਪਬਲਿਕਲੀ ਉਸਨੂੰ TV 'ਤੇ ਦਿਖਾਉਣਾ ਜਾਂ ਹੋਰ ਜਿਹੜਾ ਉਹ ਸਹੀ ਨਹੀਂ ਸਮਝਿਆ ਜਾਂਦਾ, ਬਰਬਰਿਜ਼ਮ ਦੇ ਵਿੱਚ ਇਸਨੂੰ ਅਤੇ ਹੋਰ ਕਈ ਚੀਜ਼ਾਂ ਦੇ ਵਿੱਚ ਗਿਣਿਆ ਜਾਂਦਾ। ਸੋ ਇਸ ਕਰਕੇ ਜੇ ਇਹ ਹੋ ਜਾਂਦੀ ਹੈ ਤੇ ਲਾਫੁਲ ਐਗਜ਼ੀਕਿਊਸ਼ਨ ਦੀ ਇਹ ਪਹਿਲੀ ਲਾਈਵ ਸਟ੍ਰੀਮ ਹੋ ਸਕਦੀ ਹੈ। ਆਪ ਜੀ ਨੂੰ ਯਾਦ ਹੋਵੇਗਾ ਕਿ ਸਦਾਮ ਹੁਸੈਨ ਨੂੰ ਜਦੋਂ ਫਾਂਸੀ ਦਿੱਤੀ ਗਈ ਤਾਂ ਉਸਦੀ ਕਿਸੇ ਨੇ ਵੈਸੇ ਹੀ ਵੀਡੀਓ ਬਣਾ ਕੇ ਜਿਹੜੀ ਆ ਉਹ ਵਾਇਰਲ ਕਰ ਦਿੱਤੀ ਸੀ, ਅਤੇ ਉਸਨੂੰ ਵੀ ਬੜਾ ਰੌਲਾ ਰੱਪਾ ਪਿਆ ਸੀ, ਉਹਨਾਂ ਬੰਦਿਆਂ 'ਤੇ ਕਾਰਵਾਈ ਹੋਈ ਸੀ ਕਿ ਕਿੰਨੇ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ। ਖੈਰ ਇਹ ਤਾਂ ਖੁਦ ਕਰਨਾ ਚਾਹੁੰਦੇ ਨੇ। ਆਮ ਤੌਰ 'ਤੇ ਜੇਲ੍ਹ ਦੀਆਂ ਕੰਧਾਂ ਦੇ ਪਿੱਛੇ ਇਹ ਕੰਮ ਕੀਤਾ ਜਾਂਦਾ, ਅਤੇ ਇਸ ਦੇ ਵਿੱਚ ਨਾਲ ਹੀ ਇੰਟਰਨੈੱਟ ਪਲੈਟਫਾਰਮਸ 'ਤੇ ਹੋਰ ਕਈ ਜਿਹੜੇ ਔਨਲਾਈਨ ਜੋ ਵੀ ਹੈਗਾ ਇਹੋ ਜਿਹਾ ਸਿਸਟਮ, ਉਸ 'ਤੇ ਸਰਕਾਰਾਂ ਨੇ, ਦੁਨੀਆ ਭਰ ਦੀਆਂ ਸਰਕਾਰਾਂ ਨੇ ਕਈ ਸਾਲ ਇਹ ਜਿਹੜਾ ਇਹ ਲਾਏ ਨੇ ਇਸ ਚੀਜ਼ ਨੂੰ ਰੋਕਣ ਲਈ ਕਿ ਕਿਸੇ ਦੀ ਐਗਜ਼ੀਕਿਊਸ਼ਨ ਦੀ ਫੁਟੇਜ ਜਿਹੜੀ ਹੈ ਉਸ ਨੂੰ ਇਸ ਤਰ੍ਹਾਂ ਸਰਕੂਲੇਟ ਨਾ ਕੀਤਾ ਜਾਵੇ। ਸੋ ਇਹ ਪੈਂਟਾਗਨ ਦੀ ਇਹ ਅਨਾਊਂਸਮੈਂਟ ਜਿਹੜੀ ਅੱਜ ਹੋਈ ਹੈ, ਇਹ ਗਲੋਬਲ ਪ੍ਰੈਕਟਿਸ ਜੋ ਚੱਲ ਰਹੀ ਹੈ ਉਹਦੇ ਨਾਲ ਕਿਵੇਂ ਮੇਲ ਖਾਵੇਗੀ ਇਹ ਪਤਾ ਨਹੀਂ ਹੈ, ਅਤੇ ਕੀ ਇਹ ਪਹਿਲੀ ਵਾਰੀ ਅਜਿਹਾ ਹੋਵੇਗਾ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਰਾਕੀ ਲੀਡਰ ਸਦਾਮ ਹੁਸੈਨ ਦੀ ਜਿਹੜੀ ਸੀ ਦੁਨੀਆ ਭਰ ਵਿੱਚ ਦੇਖੀ ਗਈ, ਅਤੇ ਉਹਦੀ ਓਫੀਸ਼ੀਅਲ ਅਤੇ ਅਨਓਫੀਸ਼ੀਅਲ ਰਿਕਾਰਡਿੰਗ ਜਿਹੜੀ ਹੈ ਸਰਕੂਲੇਟ ਕਰ ਦਿੱਤੀ ਗਈ ਸੀ, ਪਰ ਲਾਈਵ ਨਹੀਂ ਸੀ ਹੋਇਆ। ਸੋ ਇਹ ਯੂਜੁਅਲ ਨਹੀਂ ਹੈ, ਅਤੇ ਉਹ ਵੀ ਅਮਰੀਕਾ ਵਰਗੇ ਮੁਲਕ ਦੇ

ਵਿੱਚ ਤੇ ਬਿਲਕੁਲ ਨਹੀਂ ਹੈ। ਹੁਣ ਦੁਨੀਆ ਭਰ ਦੀਆਂ ਜਿਹੜੀਆਂ ਮਨੁੱਖੀ ਅਧਿਕਾਰਾਂ ਵਾਲੀਆਂ ਸੰਸਥਾਵਾਂ ਨੇ, ਐਮਨੈਸਟੀ ਇੰਟਰਨੈਸ਼ਨਲ ਦੇ ਮੁਤਾਬਕ ਉਹ ਕਿ ਪਬਲਿਕ ਐਗਜ਼ੀਕਿਊਸ਼ਨ ਕਿ ਇਸ ਤਰ੍ਹਾਂ ਆਮ ਪਬਲਿਕ ਦੇ ਸਾਹਮਣੇ ਕਿਸੇ ਨੂੰ ਮਾਰਨਾ ਜਿਹੜਾ ਹੈ ਜੋ ਰਿਕਾਰਡ ਹੋਇਆ ਉਹ ਇਰਾਨ ਅਤੇ ਤਾਲਿਬਾਨ ਦੁਆਰਾ ਅਫਗਾਨਿਸਤਾਨ ਦੇ ਵਿੱਚ ਕੀਤਾ ਗਿਆ ਉਹਨੂੰ ਜਿਹੜਾ ਲੋਕਾਂ ਨੂੰ ਦਿਖਾਇਆ ਗਿਆ। ਸੋ ਯੂ ਐਸ ਏ ਦੇ ਵਿੱਚ ਇਸ ਤਰ੍ਹਾਂ ਹੋਣਾ ਜਿਹੜਾ ਹੈ ਉਹ ਕਦੇ ਦੇਖਿਆ ਸੁਣਿਆ ਨਹੀਂ ਗਿਆ। ਸੋ ਗਲੋਬਲ ਰਿਐਕਸ਼ਨ, ਯੂ ਐਨ ਹਿਊਮਨ ਰਾਈਟਸ ਆਫਿਸ ਨੇ ਕਿਹਾ ਕਿ ਇਹਦੇ ਨਾਲ ਲਾਈਵ ਸਟ੍ਰੀਮਿੰਗ ਦੇ ਨਾਲ ਐਬਸੋਲਿਊਟ ਪ੍ਰੋਹਿਬਿਸ਼ਨ ਜਿਹੜੀ ਹੈ ਟੋਰਚਰ 'ਤੇ ਜਿਹੜੀ ਹੈ ਉਹਨੂੰ ਵਾਇਓਲੇਸ਼ਨ, ਉਹਦੀ ਵਾਇਓਲੇਸ਼ਨ ਹੋਵੇਗੀ ਅਤੇ ਪਬਲਿਕ ਐਗਜ਼ੀਕਿਊਸ਼ਨ ਜਿਹੜੀ ਹੈ ਇਹ ਕਰੂਅਲ ਇਨਹਿਊਮਨ ਅਤੇ ਡੀਗ੍ਰੇਡਿੰਗ ਟ੍ਰੀਟਮੈਂਟ ਆਫ ਪਨਿਸ਼ਮੈਂਟ ਜਿਹੜਾ ਹੈ ਉਸਨੂੰ ਮੰਨਿਆ ਜਾਣਾ ਚਾਹੀਦਾ ਅਤੇ ਇਸ ਕਰਕੇ ਇਹਨੂੰ ਦਿਖਾਇਆ ਨਹੀਂ ਜਾਣਾ ਚਾਹੀਦਾ। ਅਤੇ ਆਪ ਜੀ ਨੂੰ ਪਤਾ ਵੀ ਹੋਵੇਗਾ ਕਿ ਕੁਝ ਦਿਨ ਪਹਿਲਾਂ ਅਮਰੀਕਾ ਦੇ ਸੂਬੇ ਟੈਨਸੀ ਦੇ ਵਿੱਚ ਕ੍ਰਿਸਟਾ ਪਾਈਕ ਨਾਂ ਦੀ ਔਰਤ ਜਿਸ ਨੂੰ ਸਜ਼ਾ ਸੁਣਾਈ ਗਈ ਸੀ 18 ਸਾਲਾਂ ਦੀ ਸੀ ਜਦੋਂ ਉਸਨੇ ਕਤਲ ਕੀਤਾ ਸੀ ਆਪਣੇ ਬੁਆਏਫ੍ਰੈਂਡ ਦੇ ਨਾਲ ਰਲ ਕੇ ਕਿਸੇ ਹੋਰ ਲੜਕੀ ਦਾ ਅਤੇ ਸਜ਼ਾ ਉਸਨੂੰ ਤਾਂ ਕਾਫੀ ਦੇਰ ਦੀ ਸੁਣਾਈ ਹੋਈ ਸੀ ਜਦੋਂ ਕੁਝ ਦਿਨ ਪਹਿਲਾਂ ਉਹਨੂੰ ਜ਼ਹਿਰ ਦੇ ਟੀਕੇ ਲਾ ਕੇ ਮੌਤ ਦੀ ਸਜ਼ਾ ਦਿੱਤੀ ਗਈ ਤਾਂ ਬੜੀ ਹੈਰਾਨਗੀ ਦੀ ਹੱਦ ਨਹੀਂ ਰਹੀ ਉੱਥੇ ਸਾਰਿਆਂ ਦੀ ਜਦੋਂ ਉਸ ਵਿੱਚੋਂ ਬਚ ਨਿਕਲੀ ਅਤੇ ਇਸ ਵੇਲੇ ਜੋ ਉਸਦੀ ਖਬਰ ਹੈ ਕਿ ਉਹ ਚੱਲ ਫਿਰ ਰਹੀ ਹੈ ਅਤੇ ਗੱਲਾਂ ਬਾਤਾਂ ਕਰ ਰਹੀ ਹੈ। ਜਦੋਂ ਉਸਦਾ ਸਮਾਂ ਪਾਸ ਹੋ ਗਿਆ ਫਿਰ ਜਿਹੜਾ ਹੈ ਉਹਨੂੰ ਹਸਪਤਾਲ ਦੇ ਵਿੱਚ ਲਿਜਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਸੋ ਇਹ ਬੜਾ ਕਨਫਿਊਜ਼ਨ ਜਿਹੜਾ ਇੱਕ ਕਿਸਮ ਦਾ ਮਾਮਲੇ 'ਤੇ ਕ੍ਰੀਏਟ ਹੋ ਰਿਹਾ। ਸੋ ਇਸ ਤਰ੍ਹਾਂ ਕਿਸ ਪਹਿਲੀ ਵਾਰ ਜਿਹੜੀ ਹੈ ਇਸ ਤਰ੍ਹਾਂ ਦੀ ਜਿਹੜੀ ਹੈ 60 ਸਾਲਾਂ ਦੇ ਇਤਿਹਾਸ ਵਿੱਚ ਜਿਹੜੀ ਇਸ ਤਰ੍ਹਾਂ ਦੀ ਸਜ਼ਾ ਜਿਹੜੀ ਹੈ ਕਿਸੇ ਨੂੰ ਦਿੱਤੀ ਜਾ ਸਕਦੀ, ਕੀ ਇਹਤੇ ਰੋਕ ਵੀ ਲੱਗ ਸਕਦੀ ਹੈ? ਇਹਦੇ ਬਾਰੇ ਜੋ ਜੋ ਆਉਣ ਵਾਲੇ ਦਿਨਾਂ ਵਿੱਚ ਇਨਫੋਰਮੇਸ਼ਨ ਆਵੇਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜੀ। ਥੋੜ੍ਹੇ ਜਿਹੇ ਹੋਰ ਅਮਰੀਕਾ 'ਤੇ ਚਰਚਾ ਕਰ ਲਈਏ ਜੀ। ਯੂ ਐਸ ਪ੍ਰੈਜੀਡੈਂਟ ਡੋਨਲਡ ਟਰੰਪ ਅਤੇ ਹੋਰ ਅਮਰੀਕਾ ਦੇ ਉੱਚ ਅਧਿਕਾਰੀ ਜੋ ਦੁਨੀਆ ਭਰ ਦੇ ਮੁਲਕਾਂ ਨੂੰ ਅਕਲਾਂ ਦਿੰਦੇ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਅਤੇ ਪਿਛਲੇ ਕੁਛ ਮਹੀਨਿਆਂ ਤੋਂ ਬਹੁਤੀਆਂ ਕਿ ਤੁਸੀਂ ਕਿਹਦੇ ਨਾਲ ਕਿਹੜਾ ਵਪਾਰ ਕਰਨਾ ਅਸੀਂ ਤੁਹਾਨੂੰ ਦੱਸਾਂਗੇ। ਇੰਡੀਆ ਵਾਲੇ ਰੂਸ ਤੋਂ ਤੇਲ ਖਰੀਦ ਰਹੇ ਨੇ, ਤੇਲ ਖਰੀਦ ਕੇ ਉਹ ਜੋ ਪੈਸਾ ਉਹਨਾਂ ਨੂੰ ਦਿੰਦੇ ਨੇ ਅਤੇ ਰੂਸ ਉਸੇ ਪੈਸੇ ਨਾਲ ਲੜਾਈ ਜਿਹੜੀ ਹੈ ਯੂਕਰੇਨ ਦੇ ਵਿੱਚ ਉਹਨਾਂ 'ਤੇ ਥੋਪ ਰਿਹਾ। ਇਹ ਗੱਲ ਬਾਰ ਬਾਰ ਕੀਤੀ ਗਈ। ਭਾਰਤ ਸਰਕਾਰ ਨੂੰ ਵੀ ਇਸ ਦਾ ਕੋਈ ਜਵਾਬ ਨਹੀਂ ਆਇਆ ਕਿ ਕੀ ਅਮਰੀਕਾ ਤੈਅ ਕਰੇਗਾ ਕਿ ਭਾਰਤ ਨੇ ਤੇਲ ਕਿਸ ਤੋਂ ਖਰੀਦਣਾ, ਕਿਉਂਕਿ ਰੂਸ ਤੋਂ ਖਰੀਦ ਰਹੇ ਸੀ। ਖੈਰ ਜਦੋਂ ਇੱਧਰ ਹੁਣ ਅਮਰੀਕਾ ਦੇ ਵਿੱਚ ਕੋਈ ਉਹੋ ਜਿਹੀ ਸਥਿਤੀ ਵੀ ਨਹੀਂ ਹੈ ਅਤੇ ਜਦਕਿ ਕੀਮਤਾਂ ਡੀਜ਼ਲ ਦੀਆਂ ਵੱਧ ਨੇ ਅਤੇ ਜਨਾਬ ਹੁਣਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਡੀਜ਼ਲ ਦੀਆਂ ਕੀਮਤਾਂ ਨੂੰ ਕਿਵੇਂ ਸੈੱਟ ਕੀਤਾ ਜਾਵੇ ਅਤੇ ਕਹਿੰਦੇ ਨੇ ਕਿ ਰੂਸ ਤੋਂ ਡੀਜ਼ਲ ਲੈਣ ਲਈ ਇੱਕ ਸਮਝੌਤਾ ਜਿਹੜਾ ਹੈ ਉਹ ਕੀਤਾ ਹੈ ਡੋਨਲਡ ਟਰੰਪ ਨੇ। ਯੂ ਐਸ ਏ ਦਾ ਪ੍ਰੈਸ਼ਰ ਮੋਸਕੋ 'ਤੇ ਰਿਹਾ, ਖਾਸ ਤੌਰ 'ਤੇ ਯੂਕਰੇਨ ਦੇ ਮੁੱਦੇ 'ਤੇ ਲੈ ਕੇ, ਅਤੇ ਤੇਲ ਦੀਆਂ ਵਧੀਆਂ ਹੋਈਆਂ ਕੀਮਤਾਂ ਦੇ ਮੁੱਦੇ 'ਤੇ ਰੂਸ ਤੋਂ ਤੇਲ ਖਰੀਦਣਾ, ਇਸ ਨੂੰ ਮਾਹਰ ਦੁਨੀਆ ਦੇ ਕਿਵੇਂ ਦੇਖਣਗੇ ਤਾਂ ਆਉਣ ਵਾਲੇ ਦਿਨਾਂ 'ਚ ਸਾਂਝੇ ਕਰਦੇ ਰਹਾਂਗੇ। ਲੇਕਿਨ ਜਨਾਬ ਡੋਨਲਡ ਟਰੰਪ ਹੋਰਾਂ ਨੇ ਇਸ ਦੇ ਬਾਰੇ ਖੁਦ ਜਾਣਕਾਰੀ ਦਿੱਤੀ ਹੈ ਕਿ ਮੈਂ ਕਹਿੰਦੇ ਬਹੁਤ ਕਾਮਯਾਬ ਗੱਲਬਾਤ ਵਲਾਦੀਮੀਰ ਪੁਤਿਨ ਪ੍ਰੈਜੀਡੈਂਟ ਆਫ ਰਸ਼ੀਆ ਦੇ ਨਾਲ ਕੀਤੀ ਹੈ ਅਤੇ ਇੱਥੇ ਸਮਝੌਤਾ ਹੋਇਆ ਕਿ 3 ਲੱਖ ਟਨ ਡੀਜ਼ਲ ਫਿਊਲ ਜਿਹੜਾ ਹੈ ਉਹ ਅਮਰੀਕਨ ਅਤੇ ਗਲੋਬਲ ਮਾਰਕੀਟ ਪਲੇਸ ਦੇ ਵਿੱਚ ਦੇਣਗੇ ਅਤੇ ਇਸ ਤੋਂ ਇਲਾਵਾ 5 ਲੱਖ ਟਨ ਜਿਹੜਾ ਹੋਰ ਹੈ ਉਹ ਨਵੰਬਰ ਮਹੀਨੇ ਵਿੱਚ ਅਤੇ 1 ਲੱਖ ਟਨ ਜਿਹੜਾ ਹੈ ਉਸ ਤੋਂ ਬਾਅਦ ਹੋਰ ਦਿੱਤਾ ਜਾਵੇਗਾ। ਸੋ ਇਹ ਡੋਨਲਡ ਟਰੰਪ ਉਹਨਾਂ ਦੀ ਖੁਦ ਹੀ ਦਿੱਤੀ ਜਿਹੜੀ ਹੋਈ ਜਾਣਕਾਰੀ ਹੈ। ਪੱਤਰਕਾਰਾਂ ਵੱਲੋਂ ਜੋ ਸਵਾਲ ਅੱਜ ਤੱਕ ਇਸ 'ਤੇ ਪੁੱਛੇ ਗਏ ਕਿ ਇਹ ਤੁਸੀਂ ਪੋਲਿਸੀ ਕਿਵੇਂ ਬਦਲ ਰਹੇ ਹੋ, ਤੁਸੀਂ ਕਿਵੇਂ ਇਹ ਯੂ ਟਰਨ ਮਾਰਿਆ, ਇਹਦਾ ਤਾਂ ਕੋਈ ਜਵਾਬ ਨਹੀਂ ਅਜੇ ਤੱਕ ਆਇਆ। ਪਰ ਡੀਜ਼ਲ ਦੀਆਂ ਵਧੀਆਂ ਹੋਈਆਂ ਕੀਮਤਾਂ ਨੇ ਦੁਨੀਆ ਭਰ ਦੇ ਵਿੱਚ ਚਿੰਤਾ ਖੜੀ ਕੀਤੀ ਹੈ ਕਿ ਜੇ ਇਹ ਕੀਮਤਾਂ ਉੱਚੀਆਂ ਰਹੀਆਂ ਤਾਂ ਕਿਉਂਕਿ ਟਰਾਂਸਪੋਰਟੇਸ਼ਨ ਜਿਹੜੀ ਹੈ ਜੋ ਸਾਜੋ ਸਮਾਨ ਢੋਣ ਦਾ ਕੰਮ ਹੈ ਉਹ ਸਾਰਾ ਡੀਜ਼ਲ 'ਤੇ ਡਿਪੈਂਡ ਕਰਦਾ ਤਾਂ ਫਿਰ ਉਹਦਾ ਕੀ ਬਣੇਗਾ। ਸੋ ਇਰਾਨ ਦੇ ਉੱਪਰ ਕੀਤੇ ਗਏ ਹਮਲੇ ਤੋਂ ਬਾਅਦ ਤੇਲ ਦੀਆਂ ਉੱਚੀਆਂ ਕੀਮਤਾਂ ਜਿਹੜੀਆਂ ਨੇ ਉਹਨਾਂ ਨੇ ਮਾਰਕੀਟ ਹਿਲਾਈ ਹੈ ਅਤੇ ਇਸ ਹੱਦ ਤੱਕ ਹਿਲਾਈ ਹੈ ਕਿ ਉਸਨੇ ਸਿਆਸਤ 'ਤੇ ਵੀ ਅਸਰ ਪਾਇਆ ਅਤੇ ਨਵੇਂ ਨਵੇਂ ਅਲਾਈਜ਼ ਅਤੇ ਜੋੜ ਜਿਹੜੇ ਨੇ ਜੀ

0: ਉਹ ਬਣ ਰਹੇ ਨੇ। ਮਾਰਕੀਟ ਦੀ ਗੱਲ ਚੱਲੀ ਹੈ ਤੇ ਕੱਚੇ ਤੇਲ ਦੀਆਂ ਕੀਮਤਾਂ ਦੀ ਵੀ ਗੱਲ ਕਰ ਲੈਂਦੇ ਹਾਂ। ਕਰੂਡ ਆਇਲ ਜੋ WTI ਕਰੂਡ ਆਇਲ ਹੈ ਜੋ $91 ਪਰ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ। ਵੈਸਟ ਟੈਕਸਸ ਇੰਟਰਮੀਡੀਏਟ $105 ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ। ਇੱਕ ਅਮਰੀਕਨ ਦੇ ਤੁਹਾਨੂੰ ਮਿਲਣਗੇ ਜੀ $1.42 $1.42 ਕੈਨੇਡੀਅਨ। ਇੱਕ ਕੈਨੇਡੀਅਨ ਦੇ ਤੁਹਾਨੂੰ ਮਿਲਣਗੇ ਜੀ 70 ਸੈਂਟ ਅਮਰੀਕਨ ਅਮਰੀਕਨ। ਇੱਕ ਅਮਰੀਕਨ ਦੇ 96 ਰੁਪਏ 62 ਪੈਸੇ ਇੰਡੀਆ ਦੇ ₹96.62 ਅਤੇ ਇੱਕ ਕੈਨੇਡੀਅਨ ਦੇ ₹67.99 $67.89। ਗੱਲ ਹੁਣ ਕੈਨੇਡਾ ਦੀ ਅਤੇ ਕੈਨੇਡਾ ਦੀ ਮਾਰਕੀਟ ਦੀ ਕਰ ਲੈਂਦੇ ਹਾਂ ਜੀ। ਬੈਂਕ ਆਫ ਕੈਨੇਡਾ ਦੇ ਇਕੋਨੋਮਿਸਟ ਕੀ ਕਹਿ ਰਹੇ ਨੇ ਅਤੇ ਸਟੈਟਿਸਟਿਕਸ ਕੈਨੇਡਾ ਦਾ ਲੇਬਰ ਫੋਰਸ ਸਰਵੇ ਕੀ ਕਹਿ ਰਿਹਾ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਲੇਬਰ ਫੋਰਸ ਸਰਵੇ ਦੇ ਵਿੱਚ ਸਟੈਟਿਸਟਿਕਸ ਕੈਨੇਡਾ ਵਾਲੇ ਕਹਿੰਦੇ ਨੇ ਕਿ ਕੈਨੇਡੀਅਨ ਇਕੋਨਮੀ ਨੇ ਸਤੰਬਰ ਮਹੀਨੇ ਦੇ ਵਿੱਚ 68,000 ਨੌਕਰੀਆਂ ਗਵਾਈਆਂ ਅਤੇ ਅਨਇੰਪਲੋਇਮੈਂਟ ਰੇਟ ਜਿਹੜਾ ਹੈ ਉਹ 6.5% 'ਤੇ ਪਹੁੰਚ ਗਿਆ ਅਤੇ ਬੈਂਕ ਆਫ ਕੈਨੇਡਾ ਲਈ ਇੱਕ ਹੋਰ ਚੇਤਾਵਨੀ ਹੈ ਕਿ ਦੇਖਿਓ ਕਿਤੇ ਇੰਟਰਸਟ ਰੇਟ ਨਾ ਹੁਣ ਵਧਾ ਦਿਓ। ਜੋਬ ਲੋਸਿਸ ਜਿਹੜੇ ਨੇ ਜੀ 68,000 ਦੇ 35,000 ਫੁੱਲ ਟਾਈਮ ਪੁਜੀਸ਼ਨਾਂ ਅਤੇ 33,000 ਪਾਰਟ ਟਾਈਮ ਪੁਜੀਸ਼ਨਾਂ ਲੋਸ ਹੋਈਆਂ। ਹੁਣ ਇਹਦੇ ਵਿੱਚੋਂ ਸਭ ਤੋਂ ਵੱਧ ਜਿਹੜੇ ਨੇ ਦੱਸਿਆ ਜਾਂਦਾ ਹੈ ਕਿ ਐਜੂਕੇਸ਼ਨਲ ਸੈਕਟਰ ਦੇ ਵਿੱਚ ਜਿੱਥੇ 35,000 ਨੌਕਰੀਆਂ ਘਟੀਆਂ। ਹੋ ਸਕਦਾ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਘੱਟ ਆਉਣ ਦੇ ਨਾਲ ਹੋਇਆ ਹੋਵੇ। ਹੈਲਥ ਕੇਅਰ ਅਤੇ ਹੋਰ ਅਸਿਸਟੈਂਸ ਦੇ ਵਿੱਚ ਵੀ ਜੋਬਸ ਘਟੀਆਂ ਅਤੇ ਮੈਨੂਫੈਕਚਰਿੰਗ ਜੋਬ ਦੇ ਵਿੱਚ ਵੀ 13,000 ਨੌਕਰੀਆਂ ਘਟੀਆਂ। ਸੋ ਇਹ ਜੋ ਵਿੱਚ ਵਿੱਚ ਲੱਗਾ ਸੀ ਕਿ ਗੇਨ ਹੋ ਰਹੀ ਹੈ ਮਾਰਕੀਟ, ਉਸ ਤੋਂ ਬਾਅਦ ਲਗਾਤਾਰ ਫਿਰ ਗਿਰਾਵਟ ਵੱਲ ਨੂੰ ਜਿਹੜਾ ਅੱਗੇ ਕੰਮ ਵਧਿਆ। ਯੂਨਾਈਟਿਡ ਸਟੇਟਸ ਦੀਆਂ ਨੀਤੀਆਂ ਦਾ ਅਸਰ ਵੀ ਹੈ ਅਤੇ ਓਵਰਆਲ ਹੋਰ ਵੀ ਕਈ ਕਾਰਨ ਹੈਗੇ ਨੇ ਜਿਨ੍ਹਾਂ 'ਤੇ ਅਸੀਂ ਚਰਚਾ ਕਰਾਂਗੇ। ਕੈਨੇਡਾ ਦੀ ਜੋਬ ਮਾਰਕੀਟ ਪਿਛਲੇ 2 ਮਹੀਨਿਆਂ ਦੇ ਵਿੱਚ 1,10,000 ਨੌਕਰੀਆਂ ਗੁਆ ਚੁੱਕੀ ਹੈ ਅਤੇ 2026 ਦੇ ਵਿੱਚ ਜੇ ਕਿਸੇ ਮਹੀਨੇ ਦੇ ਵਿੱਚ ਕੁਛ ਗੇਨ ਕੀਤਾ ਸੀ ਤਾਂ ਉਹ ਵੀ ਆਫਸੈਟ ਹੋ ਚੁੱਕਾ, ਭਾਵ ਉਸ ਤੋਂ ਜ਼ਿਆਦਾ ਗਵਾ ਚੁੱਕੇ ਨੇ। ਸੋ ਕੈਨੇਡਾ ਦੀ ਜੋਬ ਲੋਸਿਸ ਜਿਹੜੀ ਹਨ ਉਹ ਪਬਲਿਕ ਵਰਕਰ ਅਤੇ ਐਂਟਰਪ੍ਰਨੋਰਸ ਵਿੱਚ ਹੈਗੀਆਂ ਨੇ। ਐਜੂਕੇਸ਼ਨਲ ਸੈਕਟਰ ਸਰਵਿਸਿਜ਼ ਦੇ ਵਿੱਚ ਜੋਬਸ ਜ਼ਿਆਦਾ ਜਾਣ ਦਾ ਮਤਲਬ ਉਹ ਇਹੀ ਹੈ ਜੋ ਕਿ ਕਿਹਾ ਜਾ ਰਿਹਾ ਸੀ ਕਿ ਜੋ ਇੰਨੇ ਸਟੂਡੈਂਟਸ ਨੇ ਇੰਟਰਨੈਸ਼ਨਲ ਸਟੂਡੈਂਟਸ ਉਹ ਜਦੋਂ ਨਹੀਂ ਇੱਥੇ ਹੋਣਗੇ ਤਾਂ ਫਿਰ ਉਹਨਾਂ ਦੇ ਕਰਕੇ ਕਈ ਕੈਂਪਸ ਬੰਦ ਹੋਣਗੇ, ਕਈ ਯੂਨੀਵਰਸਿਟੀਆਂ ਜਾਂ ਕਈ ਕਾਲਜਿਸ ਦੇ ਸਕੂਲ ਬੰਦ ਹੋਣਗੇ। ਇਹ ਉਹੋ ਹੀ ਜ਼ਿਆਦਾ ਅਸਰ ਜਿਹੜਾ ਹੈ ਜੀ ਦਿਸ ਰਿਹਾ। ਜੇ ਅਸੀਂ ਅਲਬਰਟਾ ਸੂਬੇ ਦੀ ਗੱਲ ਕਰੀਏ, ਅਲਬਰਟਾ ਦੇ ਵਿੱਚ ਇਸ ਮਹੀਨੇ ਵਿੱਚ ਵੀ 23,000 ਨੌਕਰੀਆਂ ਜੁੜੀਆਂ ਨੇ ਅਤੇ ਜੇ ਕੈਨੇਡਾ ਵਾਲੇ ਜਿਹੜਾ ਨੀਵੇਂ ਪਾਸੇ ਨੂੰ ਗਏ ਨੇ ਪੂਰੇ ਕੈਨੇਡਾ ਦੀ ਇਕੋਨਮੀ ਦੇ ਵਿੱਚ ਜੋਬਸ ਗਈਆਂ ਨੇ ਅਤੇ ਅਲਬਰਟਾ ਇਕੱਲੇ ਵਿੱਚ 23,000 ਨੌਕਰੀਆਂ ਦਾ ਗਈਆਂ ਨੇ ਜੋ ਕਿ ਫੁੱਲ ਟਾਈਮ ਅਤੇ ਜਿਹੜਾ ਲਾਰਜੈਸਟ ਨੰਬਰ ਜਿਹੜਾ ਹੈ ਉਸ ਦੇ ਵਿੱਚ ਵਾਧਾ ਹੋਇਆ ਜੀ ਅਤੇ ਅਨਇੰਪਲੋਇਮੈਂਟ ਵੀ ਜਿਹੜੀ ਬੇਰੁਜ਼ਗਾਰੀ ਵੀ ਘਟੀ ਹੈ ਅਲਬਰਟਾ ਵਿੱਚ।
1: ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ,
0: ਪਰ ਅਕਸਰ ਮੌਰਗੇਜ ਦੀਆਂ ਮੁਸ਼ਕਲ ਸ਼ਰਤਾਂ, ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ।
1: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਮੌਰਗੇਜ ਬ੍ਰੋਕਰ ਅਮ੍ਰਿਤਾ ਔਲਖ ਤੁਹਾਡਾ ਸੁਪਨਾ ਕਰਨਗੇ ਸਾਕਾਰ।
0: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਆਪਣਾ ਮੌਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ,
1: ਇਹ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ, ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ।
0: ਅਮ੍ਰਿਤਾ ਔਲਖ, ਮੌਰਗੇਜ ਆਰਕੀਟੈਕਟਸ। ਅੱਜ ਹੀ ਕਾਲ ਕਰੋ 5875000276।
1: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਖ ਕਰੇਗੀ ਹੱਲ। ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ, ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਤੇ। ਕਮਰਸ਼ੀਅਲ ਪ੍ਰਾਪਰਟੀ ਖਰੀਦਣੀ, ਵੇਚਣੀ ਜਾਂ ਲੀਜ਼ ਕਰਨੀ ਹੈ, ਐਪੀ ਭੁੱਲਰ ਰਾਇਲ ਲੇਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ। 21 ਸਾਲਾਂ ਦਾ ਤਜਰਬਾ, ਭਰੋਸੇਯੋਗ ਸੇਵਾ, ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਭੁੱਲਰ 4036677035 4036677035। ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ, ਸਹੀ ਮੌਕਾ।

ਸਵਾਲ ਇਹ ਹੈ ਜੀ, ਬਹੁਤ ਸਾਰੇ ਲੋਕ ਇਹ ਸਵਾਲ ਉਠਾ ਰਹੇ ਨੇ ਕਿ ਜਿਹੜੇ ਕੱਚੇ ਨੇ ਖਾਸ ਤੌਰ 'ਤੇ ਜੋ ਟੈਂਪਰੇਰੀ ਫੋਰਨ ਵਰਕਰ ਨੇ, ਕੀ ਉਹ ਟੈਕਸ ਨਹੀਂ ਦੇ ਰਹੇ, ਕੀ ਸੀ ਪੀ ਪੀ ਵਿੱਚ ਨਹੀਂ ਘਟਾ, ਉਹ ਸੀ ਪੀ ਪੀ ਦੇ ਵਿੱਚ ਨਹੀਂ ਉਹ ਕੰਟਰੀਬਿਊਟ ਕਰ ਰਿਹਾ, ਕੀ ਉਹ ਇੰਪਲਾਇਮੈਂਟ ਇੰਸ਼ੋਰੈਂਸ ਵਿੱਚ ਕੰਟਰੀਬਿਊਟ ਨਹੀਂ ਕਰ ਰਿਹਾ, ਜੋ ਕਰ ਰਹੇ ਨੇ ਤਾਂ ਫਿਰ ਉਹਨਾਂ ਨੂੰ ਹੈਲਥ ਕੇਅਰ ਦੀ ਕਵਰੇਜ ਦੇਣ ਤੋਂ ਕਿਉਂ ਇਨਕਾਰ ਹੈ? ਜੇ ਸਟੂਡੈਂਟਸ ਨੇ, ਜੇ ਉਹਨਾਂ ਕੋਲੋਂ ਲੋਕਲ ਸਟੂਡੈਂਟਸ ਨਾਲੋਂ ਡੋਮੈਸਟਿਕ ਨਾਲੋਂ ਕਈ ਕਈ ਗੁਣਾ ਵੱਧ ਫੀਸਾਂ ਲਈਆਂ ਜਾ ਰਹੀਆਂ ਨੇ, ਅਤੇ ਜੇ ਪਹਿਲਾਂ ਹੀ ਉਸ ਵਿੱਚ ਥੋੜ੍ਹਾ ਜਿਹਾ ਪ੍ਰੀਮੀਅਮ ਜੋੜ ਕੇ ਉਹਨਾਂ ਕੋਲ ਹੈਲਥ ਕੇਅਰ ਦੀ ਕਵਰੇਜ ਵਾਸਤੇ ਵੀ ਲੈ ਲਿਆ ਜਾਣ, ਤਾਂ ਕੀ ਉਹ ਉਹਨਾਂ ਨੂੰ ਬਹੁਤ ਔਖਾ ਲੱਗੇਗਾ? ਦੂਜਾ ਇਹ ਕਿ ਇਹ ਜਿੰਨਾ ਯੂਥ ਹੈ, ਇਹਨਾਂ ਵਿੱਚੋਂ ਹੈਲਥ ਕੇਅਰ ਨੂੰ ਕਿੰਨਾ ਕੋਈ ਯੂਜ਼ ਕਰਦਾ, ਸਭ ਤੋਂ ਵੱਧ ਲੋੜ ਕਿਹਨੂੰ ਹੈ? ਇਹ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਅਸੀਂ ਇਨਫੋਰਮੇਸ਼ਨ ਦਿੰਦੇ ਰਹਾਂਗੇ। ਇੱਧਰ ਬੈਂਕ ਆਫ ਕੈਨੇਡਾ ਨੇ ਵੀ ਗੱਲ ਕੀਤੀ ਹੈ ਕਿ ਕੈਨੇਡਾ ਦੇ ਵਿੱਚ ਬਜ਼ੁਰਗ ਹੋ ਰਹੀ ਆਬਾਦੀ ਅਤੇ ਘਟਦਾ ਹੋਇਆ ਇਮੀਗ੍ਰੇਸ਼ਨ ਦਾ ਪੱਧਰ, ਇਹਦੇ ਨਾਲ ਦੇਸ਼ ਦੀ ਆਰਥਿਕਤਾ ਅਤੇ ਕੰਜ਼ਪਸ਼ਨ ਪੈਟਰਨ ਜਿਹੜੇ ਨੇ ਉਹ ਬਦਲ ਰਹੇ ਨੇ। ਇਸ ਡੈਕਡ ਦੇ ਪਹਿਲੇ ਅੱਧ ਦੇ ਵਿੱਚ ਜੋ ਤੇਜ਼ੀ ਨਾਲ ਆਬਾਦੀ ਵਧੀ ਅਤੇ ਕੈਨੇਡਾ ਦੀ ਪਾਪੂਲੇਸ਼ਨ ਜਿਹੜੀ ਹੈ 3% ਤੱਕ ਵਾਧਾ ਵੀ ਦਰਜ ਕੀਤਾ ਗਿਆ, ਅਤੇ 50 ਸਾਲ ਤੱਕ ਕਹਿੰਦੇ 1.2% ਦਾ ਵਾਧਾ ਸੀ। ਨਵੇਂ ਵਰਕਰ ਆਏ ਇਕੋਨਮੀ ਦੇ ਵਿੱਚ, ਜਿਹਦੇ ਨਾਲ ਲੇਬਰ ਸ਼ੋਰਟੇਜ ਮੁਲਕ ਦੇ ਵਿੱਚ ਉਹਨੂੰ ਫਰਕ ਪਿਆ। 2025 ਦੇ ਵਿੱਚ ਫਿਰ ਜਦੋਂ ਜੋ ਰੋਕ ਲੱਗਣੀ ਸ਼ੁਰੂ ਹੋਈ, ਉਸ ਨਾਲ ਕੈਨੇਡਾ ਦੀ ਪਾਪੂਲੇਸ਼ਨ 0.5% ਜਿਹੜੀ ਆ ਉਹ ਸਲੋ ਹੋ ਗਈ, ਜੋ ਕਿ 150 ਸਾਲਾਂ ਦੀ ਸਟੱਡੀ ਗਰੋਥ ਤੋਂ ਬਾਅਦ ਸਲੋਐਸਟ, ਕਿ ਇੰਨੀ ਜ਼ਿਆਦਾ ਜਿਹੜੀ ਆ ਸਲੋ ਹੋਈ ਆ। ਫੈਡਰਲ ਗੌਰਮੈਂਟ ਦਾ 2024 ਵਿੱਚ ਇਮੀਗ੍ਰੇਸ਼ਨ ਲੈਵਲ ਘਟਾਉਣ ਦਾ ਜਿਹੜਾ ਫੈਸਲਾ ਸੀ, ਉਸ ਤੋਂ ਬਾਅਦ ਇਹ ਹੋਇਆ। ਸੋ ਬੈਂਕ ਆਫ ਕੈਨੇਡਾ ਵਾਲੇ ਹੁਣ ਇਹ ਕਹਿ ਰਹੇ ਨੇ ਕਿ ਸਾਡੀ ਬਜ਼ੁਰਗ ਹੋ ਰਹੀ ਆਬਾਦੀ ਨੂੰ ਕੇਅਰ ਦੀ ਲੋੜ ਹੈ ਅਤੇ ਕੰਮ ਕਰਨ ਵਾਲੇ ਕਾਮਿਆਂ ਦੀ ਲੋੜ ਹੈ, ਅਤੇ ਕੈਨੇਡਾ ਵਿੱਚ ਬਜ਼ੁਰਗ ਹੋ ਰਹੀ ਆਬਾਦੀ ਬਹੁਤ ਹੈ। ਮੀਡੀਅਨ ਏਜ ਜਿਹੜੀ ਕੈਨੇਡਾ ਵਿੱਚ 1971 ਦੇ ਵਿੱਚ 26 ਸਾਲ ਸੀ, ਮੀਡੀਅਨ ਏਜ, ਔਸਤ ਮੀਡੀਅਨ ਜਿਹੜੀ ਉਮਰ ਹੈ 26 ਸਾਲ 1971 ਦੇ ਵਿੱਚ, ਇਸ ਵੇਲੇ 40 ਸਾਲ ਹੈ, ਮਾਫ ਕਰਨਾ। ਸੋ ਇਸ ਦੇ ਨਾਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਔਸਤ ਏਜ ਜਿਹੜੀ ਆਬਾਦੀ ਦੀ ਹੈ ਉਹ ਕਿੱਥੇ ਖੜੀ ਹੈ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ 'ਤੇ ਅਗਰ ਤੁਸੀਂ ਬਿਹਤਰੀਨ ਬੈਸਟ ਰੇਟ ਲੈਣੇ ਨੇ ਤਾਂ ਅਸੀਂ ਤੁਹਾਨੂੰ ਰੇਟ ਦੇਵਾਂਗੇ। ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ ਜੀ 587-832-1208 ਸੋਨਿਕ ਇੰਸ਼ੋਰੈਂਸ, ਨਾਮ ਯਾਦ ਰੱਖੋ ਟਰੱਕਾਂ ਦੀ ਇੰਸ਼ੋਰੈਂਸ ਲਈ ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੇ ਨੇ। ਸਰਕਾਰੀ ਖਰਚੇ 'ਤੇ ਤੁਸੀਂ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਵਾਉਣਾ ਚਾਹੁੰਦੇ ਹੋ ਅਤੇ ਵੀਰਪਾਲ ਕੌਰ ਹੋਰਾਂ ਨਾਲ ਫੋਨ 'ਤੇ ਗੱਲਬਾਤ ਕਰ ਲਓ। ਵਟਸਐਪ 25-760-09-83 ਓਐਸਏ ਸਮਾਈਲ ਮੈਡੀਕਲ ਕੈਲਗਰੀ ਦੇ ਸਨਰਿਜ ਏਰੀਆ ਦੇ ਵਿੱਚ ਓਐਸਏ ਸਮਾਈਲ ਮੈਡੀਕਲ ਖੁੱਲ੍ਹ ਗਿਆ। ਐਕਸਪਰਟ ਡਾਕਟਰਾਂ ਦੀ ਟੀਮ ਹੈ, ਨਵੇਂ ਪੇਸ਼ੈਂਟ ਲੈ ਜਾ ਰਹੇ ਨੇ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਹੈ। ਚੈੱਕਅਪ ਤੁਸੀਂ ਕਰਵਾਉਣਾ ਅਤੇ ਹਫ਼ਤੇ ਦੇ 6 ਦਿਨ ਕਲੀਨਿਕ ਖੁੱਲ੍ਹਦਾ। ਵੈਸੇ ਆਵਰਸ ਵਗੈਰਾ ਦਾ ਪਤਾ ਕਰਨ ਲਈ ਤੁਸੀਂ ਫੋਨ ਨੰਬਰ ਨੋਟ ਕਰ ਲਓ 587-617-4496 587-617-4496। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਦੇ ਉੱਪਰ ਹੈ। ਮਰਸੀਡੀਜ਼ ਦੀਆਂ ਗੱਡੀਆਂ 'ਤੇ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰੀ ਤੁਹਾਡੀ ਮਦਦ ਕਰਨਗੇ। ਗੌਰਵ ਸ਼ਰਮਾ ਦਾ ਫੋਨ ਨੰਬਰ ਹੈ 403-903-6757 403-903-6757 ਮਰਸੀਡੀਜ਼ ਬੈਂਸ ਕੰਟਰੀ ਹਿਲਸ। ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ 'ਤੇ ਇਸ 403-404-3500 ਨੰਬਰ 'ਤੇ ਡਾਇਲ ਕਰਕੇ ਤੁਸੀਂ ਜਾਣਕਾਰੀ ਹੋਰ ਲੈ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਕਿ 24 ਘੰਟੇ 7 ਦਿਨ ਤੁਸੀਂ ਟੇਕ ਆਊਟ, ਡਿਲੀਵਰੀ ਜਾਂ ਬੈਠ ਕੇ ਖਾ ਸਕਦੇ ਹੋ। ਨੌਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਦੇ ਵਿੱਚ ਹੈ। 24 ਘੰਟੇ 7 ਦਿਨ ਖੁੱਲ੍ਹਣ ਵਾਲਾ ਮਦਰ ਇੰਡੀਆ ਰੈਸਟੋਰੈਂਟ 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ, ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ, ਜਿੱਥੇ ਕਿ ਸਿਰਫ 7 ਡਾਲਰ ਦੇ ਵਿੱਚ

1984 ਕਤਲੇਆਮ ਦੇ ਸੰਬੰਧ ਦੇ ਵਿੱਚ ਉਹਨਾਂ ਮਾਰੇ ਗਏ ਲੋਕਾਂ ਦੀ ਯਾਦ ਦੇ ਵਿੱਚ ਇਹ ਬਲੱਡ ਡੋਨੇਸ਼ਨ ਡਰਾਈਵ ਚਲਾਈ ਜਾਂਦੀ ਹੈ। ਕੈਨੇਡੀਅਨ ਬਲੱਡ ਸਰਵਿਸਿਜ਼ ਲਈ ਖੂਨਦਾਨ ਇਕੱਤਰ ਕੀਤਾ ਜਾਂਦਾ ਹੈ ਅਤੇ ਇਸ ਵਾਰੀ ਕੈਲਗਰੀ ਵਿੱਚ 3 ਵਾਰੀ ਤੁਸੀਂ ਖੂਨਦਾਨ ਕਰ ਸਕਦੇ ਹੋ, ਨਵੰਬਰ 7, 14 ਅਤੇ 21 ਨੂੰ। ਇਹ 3 ਸ਼ਨੀਚਰਵਾਰ ਨੇ। ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ, ਜੋ ਹੋਟਲ ਜਿਸਨੂੰ ਰੋਇਲ ਹੋਟਲ ਕਿਹਾ ਜਾਂਦਾ ਸੀ, ਇਹ ਨੌਰਥ ਈਸਟ ਦੇ ਵਿੱਚ ਹੀ ਹੈ ਅਤੇ ਇਸ ਸੰਬੰਧੀ ਬੁਕਿੰਗ ਕਰਵਾ ਲਓ ਅਤੇ ਜ਼ਿਆਦਾ ਵਧੀਆ। ਵੈਸੇ ਵੀ ਤੁਸੀਂ ਜਾ ਸਕਦੇ ਹੋ, ਬੁਕਿੰਗ ਕਰਵਾਉਣ ਨਾਲ ਇਹ ਹੁੰਦਾ ਕਿ ਜੋ ਕਈ ਵਾਰੀ ਗੱਲਾਂ ਉੱਥੇ ਜਾ ਕੇ ਪਤਾ ਲੱਗਦੀਆਂ ਨੇ ਉਹ ਤੁਹਾਨੂੰ ਪਹਿਲਾਂ ਪਤਾ ਲੱਗ ਜਾਂਦੀਆਂ ਨੇ। ਅਤੇ ਸਿੱਖ ਨੇਸ਼ਨ ਦੁਆਰਾ 28ਵਾਂ ਇਹ ਖੂਨਦਾਨ ਪ੍ਰੋਗਰਾਮ ਜਿਹੜਾ ਹੈ ਜੀ ਰੱਖਿਆ ਗਿਆ, 3 ਵਾਰੀ ਹੋਵੇਗਾ। ਅਤੇ ਬਿੱਲ ਕਾਲੋ ਹੁਣਾਂ ਨੂੰ 407-617-9045 ਅਤੇ ਜਾਂ ਤਰਸੇਮ ਸਿੰਘ ਪਰਹਾਰ ਹੋਰਾਂ ਨੂੰ 403-701-1308 'ਤੇ ਸੰਪਰਕ ਕਰ ਲਓ ਜੀ। ਬ੍ਰੇਕ ਤੋਂ ਬਾਅਦ ਫੇਰ ਸਵਾਗਤ। ਫਲਾਈ ਦੁਬਈ ਦਾ ਕੋ ਪਾਇਲਟ ਜੋ ਕਿ ਜਹਾਜ਼ ਨੂੰ ਸੁੱਟਣਾ ਚਾਹੁੰਦਾ ਸੀ, ਉਸ ਬਾਰੇ ਨਵੀਆਂ ਨਵੀਆਂ ਡਿਟੇਲਸ ਸਾਹਮਣੇ ਆ ਰਹੀਆਂ ਨੇ ਅਤੇ ਉਸਨੂੰ ਕਾਬੂ ਕਰਨ ਦੇ ਲਈ ਜਿਨ੍ਹਾਂ ਜਿਨ੍ਹਾਂ ਵਿਅਕਤੀਆਂ ਨੇ ਯੋਗਦਾਨ ਪਾਇਆ, ਕਰੂ ਮੈਂਬਰਸ ਅਤੇ ਹੋਰ ਉਹ ਪੈਸੈਂਜਰ ਅਤੇ ਖਾਸ ਤੌਰ 'ਤੇ ਜੋ ਮੇਨ ਪਾਇਲਟ ਸੀ ਜੋ ਭਾਰਤੀ ਮੂਲ ਦਾ ਸੀ ਸਮਿਤ ਮਿਸ਼ਾਰ, ਉਸ ਦੀ ਬੜੀ ਪ੍ਰਸ਼ੰਸਾ ਹੋ ਰਹੀ ਹੈ ਅਤੇ ਕੁਹਾੜੀ ਦੇ ਨਾਲ ਉਸਨੇ ਪਾਇਲਟ 'ਤੇ ਹਮਲਾ ਕੀਤਾ ਸੀ, ਉਹ ਬਚ ਗਿਆ ਅਤੇ ਉਸਨੇ ਕੋਕਪਿਟ ਦਾ ਦਰਵਾਜ਼ਾ ਖੋਲ੍ਹਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ, ਜਿਸ ਤੋਂ ਬਾਅਦ ਬਾਕੀਆਂ ਨੇ ਇਸ ਕੋ ਪਾਇਲਟ ਨੂੰ ਕਾਬੂ ਕਰ ਲਿਆ ਅਤੇ ਜਹਾਜ਼ ਕਰੈਸ਼ ਹੋਣ ਤੋਂ ਬਚਿਆ। ਹੌਲੀ ਹੌਲੀ ਜਿਹੜੀਆਂ ਡਿਟੇਲ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਇਹ ਜੋ ਕੋ ਪਾਇਲਟ ਸੀ ਇਹ ਓਮਾਨੀ ਨਾਗਰਿਕ ਹੈ ਅਤੇ ਇਹ ਇਸ ਜਹਾਜ਼ ਨੂੰ ਇਜ਼ਰਾਈਲ ਨੂੰ, ਕਿਉਂਕਿ ਫਲਾਈਟ ਜਾ ਰਹੀ ਸੀ ਅਤੇ ਇਜ਼ਰਾਈਲ ਦੇ ਏਅਰਪੋਰਟ ਦੇ ਮੇਨ ਟਰਮੀਨਲ ਦੇ ਵਿੱਚ ਮਾਰਨਾ ਚਾਹੁੰਦਾ ਸੀ ਇਹ ਜਹਾਜ਼। ਸਟੇਟਮੈਂਟ ਜਿਹੜੀ ਅਦਾਲਤ ਦੇ ਵਿੱਚ ਹੁਣ ਪੇਸ਼ ਕੀਤੀ ਜਾ ਰਹੀ ਹੈ ਉਸ ਵਿੱਚ ਕਿਹਾ ਗਿਆ ਕਿ ਜਿਹੜਾ ਕੋ ਪਾਇਲਟ ਹੈ ਉਹ ਸਤੰਬਰ 11, 2001 ਦੇ ਹਮਲਿਆਂ ਤੋਂ ਬਾਅਦ ਉਹਨਾਂ ਤੋਂ ਇੰਸਪਾਇਰ ਹੋ ਕੇ ਕੰਮ ਕਰਨਾ ਚਾਹੁੰਦਾ ਸੀ ਅਤੇ ਇਸ ਤੋਂ ਪਹਿਲਾਂ ਦੁਬਈ ਤੋਂ ਇਜ਼ਰਾਈਲ ਨੂੰ ਜਾਣ ਵਾਲੀਆਂ ਫਲਾਈਟਾਂ ਦੇ ਵਿੱਚ 2 ਵਾਰੀ ਉਹ ਏਅਰਪੋਰਟ ਦਾ ਜਾਇਜ਼ਾ ਜਾਂ ਹੁਣ ਤਾਂ ਰੇਕੀ ਕਹਿ ਸਕਦੇ ਹਾਂ ਕਿ ਰੇਕੀ ਕਰ ਚੁੱਕਾ ਸੀ। ਸੋ ਪਾਇਲਟ ਜੋ ਕਿ ਇਸ ਦਾ ਨਾਂ ਹਮਾਮ ਅਲ ਹਮਾਮੀ ਦੱਸਿਆ ਗਿਆ ਅਤੇ ਐਕਸਟ੍ਰੀਮਿਸਟ ਉਸਦੇ ਵਿਊਜ਼ ਨੇ ਅਤੇ ਆਸਟ੍ਰੇਲੀਆ ਵਿੱਚ ਉਹ ਕੋਈ ਸਮਾਂ ਰਿਹਾ ਅਤੇ ਜਿੱਥੋਂ ਕਿ ਉਸਦੇ ਕਿਸ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੇ ਖਤਰਨਾਕ ਵਿਊ ਜਿਹੜੇ ਸੀ ਉਹਨੇ ਆਪਣੇ ਬਣਾ ਲਏ। ਸੋ ਉਸਨੂੰ ਸਮੇਂ ਸਿਰ ਨਹੀਂ ਪਛਾਣਿਆ ਗਿਆ, ਲੇਕਿਨ ਜਦੋਂ ਐਨ ਉਸਨੇ ਹਮਲਾ ਹੀ ਕਰ ਦਿੱਤਾ ਪਾਇਲਟ ਦੇ ਉੱਪਰ ਅਤੇ ਪਾਇਲਟ ਖੁਸ਼ਕਿਸਮਤੀ ਨਾਲ ਉਸਨੂੰ ਇੰਨੀ ਕੁ ਉਸਨੇ ਹੌਸਲੇ ਨਾਲ ਉਹਨੇ ਦਰਵਾਜ਼ਾ ਕੋਕਪਿਟ ਦਾ ਖੋਲ੍ਹਿਆ ਤਾਂ ਕਿ ਬਾਕੀ ਮੁਸਾਫਰਾਂ ਨੇ ਉਸਨੂੰ ਕਾਬੂ ਕਰ ਲਿਆ। ਏਅਰਪੋਰਟਾਂ ਦੀ ਗੱਲ ਚੱਲੀ ਹੈ ਅਤੇ ਆਪ ਜੀ ਨੂੰ ਪਤਾ ਹੈ ਕਿ ਕੈਨੇਡਾ ਦੀ ਸਰਕਾਰ ਦੇਸ਼ ਦੀਆਂ 4 ਵੱਡੀਆਂ ਏਅਰਪੋਰਟਸ ਟੋਰੋਂਟੋ, ਵੈਨਕੂਵਰ, ਮੌਂਟਰੀਅਲ ਅਤੇ ਕੈਲਗਰੀ ਨੂੰ ਪ੍ਰਾਈਵੇਟ ਕਰਨ ਬਾਰੇ ਸੋਚ ਰਹੀ ਹੈ ਅਤੇ ਕੁਛ ਏਵੀਏਸ਼ਨ ਲੀਡਰ ਜਿਹੜੇ ਨੇ ਸਲਾਹ ਦੇ ਰਹੇ ਨੇ। ਨੈਸ਼ਨਲ ਏਅਰਲਾਈਨਸ ਕੌਂਸਲ ਆਫ ਕੈਨੇਡਾ ਦੇ CEO ਜੈਫ ਮੋਰਿਸਨ ਉਹ ਕਹਿੰਦੇ ਨੇ ਕਿ ਹੋਰ ਡਿਟੇਲ ਸਾਨੂੰ ਚਾਹੀਦੀ ਹੈ ਕਿ ਫੈਡਰਲ ਗੌਰਮੈਂਟ ਇਹ ਏਅਰਪੋਰਟਾਂ ਨੂੰ ਕਿਵੇਂ ਪ੍ਰਾਈਵੇਟਾਈਜ਼ ਕਰਨਾ ਚਾਹੁੰਦੀ ਹੈ, ਪਰ ਇਸ ਵੇਲੇ ਉਹ ਕਹਿੰਦੇ ਨੇ ਕਿ ਸਾਡੇ ਮਿਕਸ ਫੀਲਿੰਗਸ ਨੇ ਅਤੇ ਕਈ ਮੁਲਕਾਂ ਦੇ ਵਿੱਚ ਜਿੱਥੇ ਇਹੋ ਜਿਹਾ ਕੰਮ ਹੋਇਆ ਅਤੇ ਪ੍ਰਾਈਵੇਟ ਇਨਵੈਸਟਰ ਆਏ ਨੇ ਉੱਥੇ ਸਮੱਸਿਆਵਾਂ ਵੀ ਆਈਆਂ ਨੇ, ਪਰ ਨਾਲ ਉਹ ਕਹਿੰਦੇ ਨੇ ਕਿ ਟਰੈਵਲ ਕੋਸਟ ਜਿਹੜੀ ਹੈ ਉਹ ਘਟਣੀ ਚਾਹੀਦੀ ਹੈ, ਉਹ ਸਟੇ ਡਾਊਨ ਉਹ ਨੀਵੀਂ ਰਹਿਣੀ ਚਾਹੀਦੀ ਹੈ, ਇਹ ਬੋਝ ਆਮ ਮੁਸਾਫਰਾਂ ਦੇ ਸਿਰ 'ਤੇ ਨਹੀਂ ਪੈਣਾ ਚਾਹੀਦਾ ਕਿ ਏਅਰਪੋਰਟ ਜਿਹੜੀ ਹੈ ਪ੍ਰਾਈਵੇਟ ਜਿਹੜਾ ਇਸ ਨੂੰ ਕੋਈ ਓਪਰੇਟ ਕਰ ਰਿਹਾ। ਸੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਐਲਾਨ ਕਰ ਚੁੱਕੇ ਨੇ ਅਤੇ ਇਸ ਲਈ ਕੌਣ ਅੱਗੇ ਆਵੇਗਾ ਅਤੇ ਕਿਹੜੀ ਇਹ ਕੰਪਨੀ ਹੋਵੇਗੀ ਅਜੇ ਸਮਾਂ ਦੱਸੇਗਾ ਜੀ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ।

0: ਸਰਕਾਰ ਅਪਰਾਧ ਵਿਰੁੱਧ ਸਖਤੀ ਵਰਤ ਰਹੀ ਹੈ ਤਾਂ ਜੋ ਤੁਸੀਂ ਮੁਹੱਲੇ ਵਿੱਚ ਸੁਰੱਖਿਅਤ ਰਹੋ। ਬਾਰ ਬਾਰ ਅਪਰਾਧ ਕਰਨ ਵਾਲਿਆਂ ਦੀ ਜ਼ਮਾਨਤ ਤੇ ਸਖਤੀ, ਜਿਸ ਨਾਲ ਤੁਸੀਂ ਘਰ ਵਿੱਚ ਸੁਰੱਖਿਅਤ ਰਹੋ। ਡਰੱਗਸ ਅਤੇ ਬੰਦੂਕਾਂ ਦੀ ਤਸਕਰੀ ਰੋਕਣ ਲਈ ਸਖਤ ਸਰਹੱਦੀ ਪਹਿਰਾ, ਜਿਸ ਨਾਲ ਤੁਹਾਡਾ ਭਾਈਚਾਰਾ ਰਹੇ ਸੁਰੱਖਿਅਤ। ਠੱਗੀ ਅਤੇ ਸਾਈਬਰ ਕ੍ਰਾਈਮ ਤੇ ਸਖਤੀ, ਜਿਸ ਨਾਲ ਤੁਹਾਡਾ ਪੈਸਾ ਰਹੇ ਸੁਰੱਖਿਅਤ। ਅਸੀਂ ਕੈਨੇਡਾ ਨੂੰ ਸੁਰੱਖਿਅਤ ਬਣਾਉਣ ਲਈ ਅਪਰਾਧ ਵਿਰੁੱਧ ਸਖਤੀ ਵਰਤ ਰਹੇ ਹਾਂ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
1: 94.7 FM ਰੇਡੀਓ ਸੁਰਸੰਗਮ, ਹਰ ਹਫਤੇ 20 ਘੰਟੇ ਸੁਣੋ। ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ,
2: whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
3: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ, ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ, ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ। ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ। ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com। ਜਦੋਂ ਲੋੜ ਪੈਂਦੀ ਹੈ, ਅਲਬਰਟਾ ਵਾਸੀ ਇਕਜੁੱਟ ਹੋ ਜਾਂਦੇ ਨੇ ਅਤੇ ਆਉਣ ਵਾਲਾ ਰੈਫਰੈਂਡਮ ਬਹੁਤ ਮਹੱਤਵ ਰੱਖਦਾ ਹੈ। ਇਹ ਅਲਬਰਟਾ ਵਾਸੀਆਂ ਨੂੰ ਆਪਣੇ ਸੂਬੇ ਉੱਤੇ ਵਧੇਰੇ ਅਧਿਕਾਰ ਦੇ ਸਕਦਾ ਹੈ। ਸਾਡੇ ਜੱਜਾਂ ਦੀ ਨਿਯੁਕਤੀ ਆਟਵਾ ਦੀ ਬਜਾਏ ਅਲਬਰਟਾ ਵੱਲੋਂ ਕੀਤੀ ਜਾਵੇ ਅਤੇ ਸਾਡੀ ਊਰਜਾ, ਇਮੀਗ੍ਰੇਸ਼ਨ ਅਤੇ ਸਮਾਜਿਕ ਸੇਵਾਵਾਂ ਉੱਤੇ ਸਾਨੂੰ ਵਧੇਰੇ ਅਧਿਕਾਰ ਮਿਲਣ। 19 ਅਕਤੂਬਰ ਨੂੰ ਇਕਜੁੱਟ ਕੈਨੇਡਾ ਦੇ ਅੰਦਰ ਇੱਕ ਮਜ਼ਬੂਤ ਅਤੇ ਖੁਦ ਮੁਖਤਿਆਰ ਅਲਬਰਟਾ ਲਈ ਆਵਾਜ਼ ਬੁਲੰਦ ਕਰੋ। ਵਿਜ਼ਿਟ ਕਰੋ albertarefrendum2026.ca। ਇਸ ਇਸ਼ਤਿਹਾਰ ਦਾ ਭੁਗਤਾਨ ਅਲਬਰਟਾ ਸਰਕਾਰ ਵੱਲੋਂ ਕੀਤਾ ਗਿਆ ਹੈ।
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ, ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ। ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ।
4: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ

0: ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੂਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
4: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
0: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ? ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
5: जी हाँ, मोटर कार का तो मालूम नहीं लेकिन आपको आपके बंगले तक पहुंचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6747702B23।
6: लाइसेंस नंबर 10394।
7: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ। ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ। ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ। ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ, ਚੜ੍ਹਦੀ ਕਲਾ, ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ। ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ। 7 ਨਵੰਬਰ, 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ। ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-9045 ਤੇ, ਜਾਂ ਫਿਰ ਕਾਲ ਕਰ ਲਓ ਤਰਸੇਮ ਪਰਹਾਰ ਹੋਰਾਂ ਨੂੰ 403-701-1308 ਤੇ।
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
7: ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ,
1: ਪਰ ਅਕਸਰ ਮੌਰਗੇਜ ਦੀਆਂ ਮੁਸ਼ਕਿਲ ਸ਼ਰਤਾਂ, ਬੈਂਕ ਦੀਆਂ ਉਲਝਣਾਂ ਤੇ

0: ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ
1: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਮਾਰਗੇਜ ਬ੍ਰੋਕਰ ਅਮ੍ਰਿਤਾ ਔਲਖ ਤੁਹਾਡਾ ਸੁਪਨਾ ਕਰਨਗੇ ਸਾਕਾਰ
0: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਆਪਣਾ ਮਾਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ
1: ਇਹ ਪੰਜਾਬੀ ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ
0: ਅਮ੍ਰਿਤਾ ਔਲਖ ਮਾਰਗੇਜ ਆਰਕੀਟੈਕਟਸ ਅੱਜ ਹੀ ਕਾਲ ਕਰੋ 587-500-0276
1: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਖ ਕਰੇਗੀ ਹੱਲ।

Vadisi. ਦਿੰਦੀਆਂ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੋਇਆ ਹਾਂ। ਦੋ ਵੱਡੀਆਂ ਅਪਡੇਟਸ ਆ ਰਹੀਆਂ ਨੇ, ਇੱਕ ਤਾਂ ਅਮਰਜੀਤ ਸਿੰਘ ਚਾਵਲਾ ਦੇ ਕੇਸ ਨਾਲ ਜੁੜੀ ਹੋਈ। ਪੰਜਾਬ ਸਰਕਾਰ ਵੱਲੋਂ, ਪੰਜਾਬ ਪੁਲਿਸ ਵੱਲੋਂ ਜਿਹੜੀ ਵਿਸ਼ੇਸ਼ ਜਾਂਚ ਟੀਮ SIT ਦਾ ਗਠਨ ਕੀਤਾ ਸੀ, ਉਹ ਹਰਕਤ ਦੇ ਵਿੱਚ ਆ ਗਈ ਹੈ। ਕੱਲ ਨੂੰ SIT ਵੱਲੋਂ ਵੱਡੀ ਕਾਰਵਾਈ ਪਾਈ ਜਾਣੀ ਹੈ। ਸੂਤਰਾਂ ਦੇ ਹਵਾਲੇ ਨਾਲ ਖਬਰ ਆ ਰਹੀ ਹੈ ਕਿ ਬਹਿਰੀਨ ਵਾਲੀ ਬੀਬੀ ਜਿਹਨੇ ਜਬਰ ਜਨਾਹ ਦਾ ਪਰਚਾ ਦਰਜ ਕਰਵਾਇਆ ਸੀ ਅਮਰਜੀਤ ਸਿੰਘ ਚਾਵਲਾ ਤੇ, ਉਹਨੂੰ SIT ਸੰਮਣ ਕਰ ਰਹੀ ਹੈ, ਉਹਦੇ ਬਿਆਨ ਮੁੜ ਤੋਂ ਲਏ ਜਾਣਗੇ। ਕੀ ਹੋਊ ਇਸ ਤਾਜ਼ਾ ਐਕਟੀਵਿਟੀ ਦੀ ਅਹਿਮੀਅਤ, ਕੀ ਤਫਤੀਸ਼ ਜਿਹੜੀ ਹੈ ਅੱਗੇ ਵੱਧਦੀ ਹੋਈ ਅਕਾਲੀ ਆਗੂਆਂ ਨੂੰ ਕਸੂਤਾ ਫਸਾ ਸਕਦੀ ਹੈ, ਇਸ ਮਾਮਲੇ ਤੇ ਗੱਲ ਕਰਾਂਗੇ। ਦੋਸਤੋ, ਇਹਦੇ ਨਾਲ ਹੀ CBI ਨੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ FIR ਦਰਜ ਕਰਨ ਤੋਂ ਬਾਅਦ ਰੇਡ ਮਾਰੀ, ਛਾਪੇਮਾਰੇ ਕੀਤੀ, ਉਸ ਤੋਂ ਬਾਅਦ FIR ਦੇ ਵਿੱਚ ਜਿੰਨੇ ਨਾਮਜ਼ਦ ਵਿਅਕਤੀ ਨੇ ਅਜੇ ਤੱਕ ਉਹਨਾਂ ਦਾ CBI ਨੂੰ, ਦੇਸ਼ ਦੀ ਪ੍ਰੀਮੀਅਰ ਏਜੰਸੀ ਨੂੰ ਕੋਈ ਥਾਉ ਪਤਾ ਨਹੀਂ ਲੱਗਿਆ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਬੇਸ਼ੱਕ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਹੋਵੇ, ਭਾਵੇਂ ਸੁਪਰੀਮ ਕੋਰਟ ਹੋਵੇ, ਅਜੇ ਤੱਕ ਸਰਕਾਰ ਜਾਂ ਇਸ ਕੇਸ ਦੇ ਵਿੱਚ ਨਾਮਜ਼ਦ ਕਿਸੇ ਵੀ ਵਿਅਕਤੀ ਨੂੰ ਕੋਈ ਵੱਡੀ ਅਦਾਲਤੀ ਰਾਹਤ ਨਹੀਂ ਮਿਲੀ। ਆਖਿਰ ਕੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ? ਇਹ ਬੰਦੇ ਭਗੌੜੇ ਹੀ ਰਹਿਣਗੇ ਚੋਣਾਂ ਤੱਕ, ਜਾਂ CBI ਕੋਈ ਅਗਲੀ ਕਾਰਵਾਈ ਵੱਡੀ ਕਰਕੇ ਕੋਈ ਵੱਡਾ ਐਕਸ਼ਨ ਵੀ ਲੈ ਸਕਦੀ ਹੈ? ਇਸ ਸਮੁੱਚੇ ਮਾਮਲੇ ਦੀ ਗੱਲ ਕਰਾਂਗੇ। ਦੋਸਤੋ, ਇਹਦੇ ਨਾਲ ਹੀ ਪੰਜਾਬ ਸਰਕਾਰ ਨੇ ਫੈਸਲਾ ਕੀਤਾ, ਅੱਜ ਗੌਰਵ ਯਾਦਵ ਨੂੰ ਪੱਕੇ ਤੌਰ ਤੇ DGP ਲਾ ਦਿੱਤਾ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੇ UPSC ਨੇ ਜਿਹੜਾ ਪੈਨਲ ਭੇਜਿਆ ਸੀ ਉਹਦੇ ਵਿੱਚੋਂ ਚੋਣ ਕੀਤੀ ਗਈ ਹੈ ਗੌਰਵ ਯਾਦਵ ਦੀ। ਸੁਪਰੀਮ ਕੋਰਟ ਦੇ ਹੁਕਮਾਂ ਨੂੰ ਚਾਹੇ ਪੰਜਾਬ ਸਰਕਾਰ ਹੋਵੇ, ਚਾਹੇ ਉੱਤਰ ਪ੍ਰਦੇਸ਼ ਦੀ ਸਰਕਾਰ ਹੋਵੇ, ਕਿਉਂ ਨਜ਼ਰ ਅੰਦਾਜ਼ ਕਰ ਦਿੱਤੀਆਂ ਨੇ? ਇਹਦਾ ਮਤਲਬ ਚਾਹੇ ਹਾਈਕੋਰਟ ਹੋਵੇ, ਚਾਹੇ ਸੁਪਰੀਮ ਕੋਰਟ ਹੋਵੇ, ਜਿੱਥੇ ਸਰਕਾਰਾਂ ਨੇ ਆਪਦੀ ਮਨਮਾਨੀ ਕਰਨੀ ਹੋਵੇ, ਮਨਮਰਜ਼ੀ ਕਰਨੀ ਹੋਵੇ, ਕਿਸੇ ਵੀ ਅਦਾਲਤ ਦਾ ਫੈਸਲਾ ਜਿਹੜਾ ਹੈ ਉਹ ਅੜਿੱਕਾ ਨਹੀਂ ਬਣ ਸਕਦਾ। ਇਸ ਤਰ੍ਹਾਂ ਦੇ ਸਬੂਤ ਇਕੱਲੇ ਪੰਜਾਬ 'ਚ ਨਹੀਂ, ਦੇਸ਼ ਦੇ ਹੋਰਨਾਂ ਸੂਬਿਆਂ ਦੇ ਵਿੱਚ ਵੀ ਪ੍ਰਤੱਖ ਤੌਰ ਤੇ ਦੇਖੇ ਜਾ ਸਕਦੇ ਨੇ। ਫਿਰ ਕੀ ਅਹਿਮੀਅਤ ਰਹਿ ਜਾਂਦੀ ਹੈ ਵੱਡੇ ਅਦਾਲਤੀ ਫੈਸਲਿਆਂ ਦੇ? ਕੀ ਸਿਰਫ ਉਹ ਅੱਖੀਂ ਘੱਟਾ ਪਾਉਣ ਵਾਲੀ ਗੱਲ ਹੀ ਰਹਿ ਜਾਂਦੀ ਹੈ? ਇਸ ਸਮੁੱਚੇ ਵਰਤਾਰੇ ਤੇ ਗੱਲ ਕਰਾਂਗੇ। ਇਹਦੇ ਨਾਲ ਹੀ ਦੋਸਤੋ, ਅੰਮ੍ਰਿਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਦੇ ਮਾਮਲੇ ਨਾਲ ਜੁੜੀ ਹੋਈ, ਉਹਨਾਂ ਦੇ ਭਵਿੱਖ ਦੇ ਸਿਆਸੀ ਫੈਸਲੇ ਨਾਲ ਜੁੜੀ ਹੋਈ ਵੱਡੀ ਖਬਰ ਵੀ ਸਾਹਮਣੇ ਆ ਰਹੀ ਹੈ। ਤੇ DIG ਹਰਚਰਨ ਸਿੰਘ ਭੁੱਲਰ ਨੂੰ ਵੀ ਅੱਜ ਚੰਡੀਗੜ੍ਹ ਦੀ ਵਿਸ਼ੇਸ਼ CBI ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਇਹਨਾਂ ਮਾਮਲਿਆਂ ਤੇ ਅਸੀਂ ਸਮੀਖਿਆ ਕਰਾਂਗੇ, ਜੋ ਤੱਥ ਸਾਨੂੰ ਹਾਸਲ ਹੋਏ ਨੇ ਉਹ ਵੀ ਤੱਥ ਜਿਹੜੇ ਹੈ ਤੁਹਾਡੇ ਨਾਲ ਸਾਂਝੇ ਕਰਾਂਗੇ। ਤੁਸੀਂ ਸਾਡੀ ਇਸ ਵੀਡੀਓ ਨਾਲ ਅਖੀਰ ਤੱਕ ਜ਼ਰੂਰ ਜੁੜੇ ਰਹਿਣਾ। ਇਹ ਵੀ ਬੇਨਤੀ ਕਰਦੇ ਹਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣਨਾ, ਤਾਂ ਜੋ ਰੋਜ਼ਾਨਾ ਦੀਆਂ ਅਪਡੇਟਸ ਅਤੇ ਖਾਸ ਸ਼ਖਸੀਅਤਾਂ ਨਾਲ ਹੁੰਦੀ ਗੁਫ਼ਤਗੂ ਅਸੀਂ ਤੁਹਾਡੇ ਨਾਲ ਸਾਂਝੀ ਕਰ ਸਕੀਏ। ਦੋਸਤੋ, ਸਭ ਤੋਂ ਪਹਿਲਾਂ ਮਾਮਲਾ ਲਵਾਂਗੇ ਬਹਿਰੀਨ ਵਾਲੀ ਬੀਬੀ ਦਾ, ਉਸ ਤੋਂ ਬਾਅਦ CBI ਦਾ ਐਕਸ਼ਨ ਅਤੇ DGP ਦੀ ਨਿਯੁਕਤੀ, ਉਹਨਾਂ ਮਾਮਲਿਆਂ ਨੂੰ ਵੀ ਵਿਚਾਰਾਂਗੇ, ਉਹ ਤੱਥ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਬਹਿਰੀਨ ਵਾਲੀ ਬੀਬੀ ਦਾ ਮਾਮਲਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਰਿਹਾ, ਕਾਫੀ ਭਖਵਾਂ ਮੁੱਦਾ ਰਿਹਾ, ਸਿਆਸੀ ਧਿਰਾਂ ਇੱਕ ਦੂਜੇ ਤੇ ਚਿੱਕੜ ਉਛਾਲੀ ਵੀ ਕਰਦੀਆਂ ਰਹੀਆਂ, ਇੱਕ ਦੂਜੇ ਨੂੰ ਘੇਰਨ ਦਾ ਯਤਨ ਵੀ ਕਰਦਾ ਰਹੀਆਂ, ਇੱਕ ਦੂਜੇ ਦਾ ਸਿਆਸੀ ਤੌਰ ਤੇ ਜਿੰਨਾ ਕੁ ਨੁਕਸਾਨ ਅਤੇ ਕਿਰਦਾਰ ਕੁਸ਼ੀ ਕਰ ਸਕਦੀਆਂ, ਉਹਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਕੋਈ ਕਸਰ ਜਿਹੜੀ ਹੈ ਬਾਕੀ ਨਹੀਂ ਛੱਡੀ ਗਈ। ਦੋਸਤੋ, ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ SSP ਫਰੀਦਕੋਟ ਗੁਰਵੰਤ ਸਿੰਘ ਬੈਂਸ ਦੀ ਅਗਵਾਈ ਦੇ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ SIT ਦਾ ਗਠਨ ਕੀਤਾ ਗਿਆ। ਵੈਸੇ ਤਾਂ SIT ਦਾ ਬਹੁਤ ਜ਼ਿਆਦਾ ਗਠਨ ਹੁੰਦਾ, ਇੱਕ ਤਰ੍ਹਾਂ ਨਾਲ ਰਿਵਾਜ ਹੀ ਬਣ ਗਿਆ,

SIT ਜੀ ਮੇ ਅਦਾਲਤ ਦੇ ਵਿੱਚ ਕਹਿੰਦੇ ਸੀ ਇੱਕ ਫਿਲਮੀ ਡਾਇਲੋਗ ਬਣ ਗਿਆ ਸੀ ਸਨੀ ਦਿਓਲ ਦਾ ਕਿ ਤਾਰੀਖ ਪੇ ਤਾਰੀਖ ਇੱਥੇ SIT ਪੇ SIT ਇਸ ਤਰ੍ਹਾਂ ਜਿਹੜਾ ਦੌਰ ਹੈ ਉਹ ਚੱਲਦਾ ਰਿਹਾ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਾਂਚ ਦੇ ਮਾਮਲੇ ਦੇ ਵਿੱਚ ਵੀ ਦੇਖਿਆ ਵੀ SIT ਤੇ SIT ਬਣੀ ਹੈ ਪਰ ਇਨਸਾਫ ਜਿਹੜਾ ਹੈ ਉਹ ਲੋਕਾਂ ਨੂੰ ਨਹੀਂ ਮਿਲਿਆ। ਚਲੋ ਹੁਣ ਆਪਾਂ ਗੱਲ ਕਰਾਂਗੇ ਭਾਈ ਅਮਰਜੀਤ ਸਿੰਘ ਚਾਵਲਾ ਦੇ ਮਾਮਲੇ ਤੇ ਬਣੀ ਹੋਈ SIT। ਹੁਣ ਜਦੋਂ SIT ਦਾ ਗਠਨ ਹੋ ਗਿਆ ਤਾਂ ਸਭ ਤੋਂ ਪਹਿਲਾ ਸਵਾਲ ਵੱਡਾ ਸਵਾਲ ਇਹ ਹੁੰਦਾ ਹੈ ਕਿ ਰੋਪੜ ਜ਼ਿਲ੍ਹੇ ਦੀ ਪੁਲਿਸ ਵੀ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਸੀ ਤਾਂ ਕੀ ਹੁਣ ਸਿਰਫ ਖਬਰਾਂ ਹੀ ਰੋਜ਼ ਦਿੱਤੀਆਂ ਜਾਣਗੀਆਂ ਤਾਂ ਇਨਫੋਰਮੇਸ਼ਨ ਹੀ ਸਾਂਝੀ ਕੀਤੀ ਜਾਊ ਜਾਂ ਇਸ ਤਫਤੀਸ਼ ਨੂੰ ਅੱਗੇ ਵੀ ਵਧਾਇਆ ਜਾਊਗਾ, ਗੋਂਗਲੂਆਂ ਤੋਂ ਮਿੱਟੀ ਹੀ ਝਾੜੀ ਜਾਊਗੀ, ਕਿਸੇ ਬੰਦੇ ਨੂੰ ਕਟਹਿਰੇ ਦੇ ਵਿੱਚ ਵੀ ਖੜਾ ਕੀਤਾ ਜਾਊਗਾ? ਇਹ ਰੌਲਾ ਪੈ ਰਿਹਾ ਪਹਿਲੇ ਦਿਨ ਤੋਂ ਕਿ ਬਹਿਰੀਨ ਵਾਲੀ ਬੀਬੀ ਨੂੰ ਲੈ ਕੇ ਕੌਣ ਆਇਆ, ਕਿਸ ਮਕਸਦ ਲਈ ਆ ਲੈ ਕੇ ਆਇਆ? ਇਹ ਗੱਲ ਦੋਸ਼ ਬੇਸ਼ੱਕ ਲੱਗ ਰਹੇ ਨੇ, ਬੇਸ਼ੱਕ ਆਮ ਆਦਮੀ ਪਾਰਟੀ ਦੇ ਬੁਲਾਰੇ ਹੋਣ ਚਾਹੇ ਹੋਰ ਵਿਰੋਧੀ ਧਿਰ ਦੇ ਆਗੂ ਹੋਣ, ਉਹ ਅਕਾਲੀ ਆਗੂਆਂ ਤੇ ਦੋਸ਼ ਲਾ ਰਹੇ ਨੇ, ਅਕਾਲੀ ਆਗੂ ਇਹ ਤੋਂ ਪੂਰੀ ਤਰ੍ਹਾਂ ਪੱਲਾ ਝਾੜ ਰਹੇ ਨੇ। ਫਿਰ ਸੱਚਾਈ ਕੀ ਹੈ, ਸੱਚਾਈ ਕੌਣ ਸਾਹਮਣੇ ਲਿਆਊਗਾ? ਧਾਮੀ ਜੀ ਨੇ ਵੀ ਪੱਲਾ ਝਾੜਤਾ ਪਿਛਲੇ ਦਿਨਾਂ ਦੇ ਵਿੱਚ, ਉਹਨਾਂ ਦੀ ਵੀ ਤੱਥ ਖੋਜ ਜਿਹੜੀ ਹੈ ਰਿਪੋਰਟ ਸਾਹਮਣੇ ਆ ਗਈ, ਮੁੱਢਲੀ ਰਿਪੋਰਟ ਕਹਿੰਦੇ ਆ ਗਈ, ਉਹਨਾਂ ਨੇ ਵੀ ਪੱਲਾ ਝਾੜਤਾ। ਫਿਰ ਆਖਿਰ ਫਿਰ ਇੰਨਾ ਰੌਲਾ ਕਿਉਂ ਪਾਇਆ ਜੇ ਕੁਛ ਵੀ ਨਹੀਂ ਸੀ? ਅਮਰਜੀਤ ਸਿੰਘ ਚਾਵਲਾ ਦੇ ਜਬਰ ਜਿਨ੍ਹਾਂ ਦਾ ਪਰਚਾ ਦਰਜ ਹੋ ਗਿਆ ਉਹ ਕੈਨੇਡਾ ਜਾ ਬੈਠੇ ਵਿਚਾਰੇ, ਲੁੱਕ ਕੇ ਬੈਠੇ ਨੇਗੇ, ਉਹ ਕਹਿੰਦੇ ਮੇਰੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ। ਕਿਰਦਾਰ ਕੁਸ਼ੀ ਦੇ ਵਿੱਚ ਉਹਨਾਂ ਨੇ ਪਹਿਲੀ ਇੰਟਰਵਿਊ ਦੇ ਵਿੱਚ ਹੋਰ ਵੱਡੇ ਵੱਡੇ ਪਟਾਕੇ ਪਾਤੇ। ਫਿਰ ਆਖਿਰ ਇਹਦਾ ਸੱਚ ਕੌਣ ਲਿਆਊਗਾ ਸਾਹਮਣੇ? ਜਾਂ ਕੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇ ਇਹਨੂੰ ਨੇੜੇ ਦੇਖਦਿਆਂ ਸਿਰਫ ਤੇ ਸਿਰਫ ਰਾਜਨੀਤੀ ਖੇਡੀ ਜਾਊਗੀ? ਹੁਣ ਅਸੀਂ ਪੰਜਾਬ ਪੁਲਿਸ ਦੇ ਸੀਨੀਅਰ ਆਫਿਸਰ ਸਾਹਿਬਾਨ ਨਾਲ ਗੱਲ ਕੀਤੀ ਕਿ ਹੁਣ ਤੁਸੀਂ SIT ਦਾ ਗਠਨ ਕਰਤਾ, ਅੱਗੇ ਕੀ ਕਰੋਗੇ? ਹੁਣ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅੱਗੇ ਕੀ ਹੋਣ ਜਾ ਰਿਹਾ। ਜੋ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਵੀ SIT ਦੀ ਸੰਭਾਵਿਤ ਹੈ ਵੀ ਕੱਲ ਨੂੰ ਪਹਿਲੀ ਮੀਟਿੰਗ ਜਿਹੜੀ ਹੈ ਉਹ ਹੋਣ ਜਾ ਰਹੀ ਹੈ। ਇਹ ਸੰਭਾਵਨਾ ਇਹ ਵੀ ਹੈ ਵੀ ਲੁਧਿਆਣਾ ਦੇ ਵਿੱਚ ਸ਼ਾਇਦ ਇਹ ਮੀਟਿੰਗ ਹੋਵੇ ਤੇ ਉੱਥੇ ਬਹਿਰੀਨ ਵਾਲੀ ਬੀਬੀ ਨੂੰ ਜਿਹੜਾ ਹੈ ਉਹ ਮੁੜ ਤੋਂ ਬੁਲਾਇਆ ਜਾਊਗਾ। ਸਭ ਤੋਂ ਪਹਿਲਾ ਸਟੈਪ ਤਾਂ ਬਹਿਰੀਨ ਵਾਲੀ ਬੀਬੀ ਨੇ ਇਹ ਕੀਤਾ ਸੀ ਕਿ 21 ਅਗਸਤ 2026 ਨੂੰ ਆਨੰਦਪੁਰ ਸਾਹਿਬ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਦਰਜ ਕਰਾਇਆ ਸੀ ਜਿਹਦੇ ਵਿੱਚ ਅਮਰਜੀਤ ਸਿੰਘ ਚਾਵਲਾ ਮੁੱਖ ਮੁਲਜ਼ਮ ਦੇ ਤੌਰ ਤੇ, ਜਿਨ੍ਹਾਂ ਦਾ ਨਾਮ ਨਾਮਜ਼ਦ ਸੀ, ਉਸ ਤੋਂ ਬਿਨਾਂ ਹੋਰ ਜਿਹੜੇ ਗ੍ਰੰਥੀ ਸਿੰਘ ਸੀਗੇ, ਕਵੀਸ਼ਰ ਸੀਗੇ, ਉਹਨਾਂ ਦਾ ਵੀ ਨਾਂ ਸ਼ਾਮਿਲ ਸੀ ਜਿਨ੍ਹਾਂ ਨੇ ਲੁੱਚੀ ਤੇ ਗੰਦੀ ਚੈਟ, ਮਹਾਲੁੱਚੀ ਕਹਿ ਲਓ, ਉਹ ਚੈਟ ਜਿਹੜੀ ਹੈ ਇਹ ਬੀਬੀ ਨਾਲ ਸਾਂਝੀ ਕੀਤੀ ਸੀ, ਜਿਹੜੇ ਸ਼ਬਦ ਸੀ, ਫੋਟੋਆਂ ਸੀ, ਉਹ ਸਾਂਝੀ ਕੀਤੀ ਸੀ, ਉਹਨਾਂ ਦਾ ਨਾਮ ਜਿਹੜਾ ਇਸ ਦੇ ਵਿੱਚ ਦਰਜ ਸੀਗਾ। ਤਾਂ ਦੋਸਤੋ ਉਹਦੇ ਨਾਲ ਮਹੱਤਵਪੂਰਨ ਗੱਲ ਹੈ ਕਿ ਹੁਣ ਕੀ ਹੋਊਗਾ? ਉਹ ਕਹਿੰਦੇ ਜੀ ਜਿਹੜੀ ਅਸਲ ਕਾਰਵਾਈ ਹੈ ਇੱਥੋਂ ਹੀ ਸ਼ੁਰੂ ਹੋਣੀ ਹੈ। ਕੋਈ ਵੀ ਜਦੋਂ ਪਰਚਾ ਦਰਜ ਹੋ ਜਾਂਦਾ ਹੈ ਤਾਂ ਉਦੋਂ ਬਾਅਦ ਅਗਲਾ ਐਕਸ਼ਨ ਜਿਹੜਾ ਹੁੰਦਾ ਹੈ ਪੁਲਿਸ ਦਾ ਉਹ ਇਹ ਹੁੰਦਾ ਹੈ ਕਿ ਸੰਖੇਪ ਦੇ ਵਿੱਚ ਜਿਹੜੀ FIR ਲਿਖੀ ਗਈ ਹੈ ਵਿਸਥਾਰ ਦੇ ਵਿੱਚ ਸਭ ਤੋਂ ਪਹਿਲਾਂ ਸ਼ਿਕਾਇਤਕਰਤਾ ਦਾ ਬਿਆਨ ਦਰਜ ਕੀਤਾ ਜਾਵੇ, ਉਹਦੇ ਕੋਲ ਜੋ ਵੀ ਐਵੀਡੈਂਸ ਹੈ ਉਹ ਹਾਸਲ ਕੀਤੀ ਜਾਵੇ। ਹੁਣ ਐਵੀਡੈਂਸ ਜਿਹੜਾ ਤਾਂ ਇੱਕ ਫੋਨ ਸੀ, ਮੋਬਾਈਲ ਫੋਨ ਸੀ, ਉਹ ਤਾਂ ਪਹਿਲਾਂ ਆਨੰਦਪੁਰ ਸਾਹਿਬ ਜ਼ਿਲ੍ਹੇ ਦੀ ਪੁਲਿਸ ਨੇ ਹਾਸਲ ਕਰ ਲਿਆ ਸੀ ਉਸ ਬੀਬੀ ਤੋਂ, ਤੇ ਜਿਹੜਾ ਵੀ ਉਹ ਰਿਕਾਰਡ ਸੀਗਾ ਰੋਪੜ ਜ਼ਿਲ੍ਹੇ ਦੀ ਪੁਲਿਸ ਕੋਲ, ਚਾਹੇ FIR ਸੀ, ਚਾਹੇ ਚੈਟ ਸੀ, ਚਾਹੇ ਮੋਬਾਈਲ ਫੋਨ ਸੀ, ਜਾਂ ਕੁਝ ਹੋਰ ਜੋ ਵੀ ਸੀਗਾ ਬੀਬੀ ਤੋਂ ਹਾਸਲ ਹੋਇਆ, ਚਾਹੇ ਉਹ ਬੀਬੀ ਕਲੇਮ ਕਰਦੀ ਸੀ ਕਿ ਅਮਰਜੀਤ ਸਿੰਘ ਚਾਵਲਾ ਦੀ ਦਾੜੀ ਦਾ ਵਾੜ ਹੈ, ਉਹ ਵੀ ਸਾਰਾ ਜਿਹੜਾ ਹੈ ਉਹ SIT ਨੂੰ ਸੌਂਪ ਦਿੱਤਾ। ਇਹ ਸਾਡੇ ਸੂਤਰਾਂ ਨੇ ਕਨਫਰਮ ਕਰਤਾ ਵੀ ਜਿਹੜਾ ਸਾਰਾ ਰਿਕਾਰਡ ਹੈ ਉਹ SIT ਦੇ ਕੋਲ ਆ ਚੁੱਕਾ ਹੈ ਤੇ SIT ਜਿਹੜੀ ਹੈ ਉਹਦਾ ਸਾਰੀ ਘੋਖ ਕਰ ਰਹੀ ਹੈ। ਹੁਣ ਸਭ ਤੋਂ ਪਹਿਲਾ ਬਿਆਨ ਹੈ ਜਿਹੜਾ ਉਹ ਬਹਿਰੀਨ ਵਾਲੀ ਬੀਬੀ ਦਾ ਲਿਆ ਜਾਊਗਾ। ਹੁਣ ਬਹਿਰੀਨ ਵਾਲੀ ਬੀਬੀ ਕੱਲ ਨੂੰ ਬਿਆਨ ਦੇ ਵਿੱਚ ਇਹ ਦੱਸੂ, ਕਿਉਂਕਿ ਜਿਹੜਾ ਪਹਿਲੀ FIR ਸੀ, ਪਹਿਲੀ FIR ਦੇ ਵਿੱਚ ਸਿਰਫ ਜਬਰ ਜਨਾਹ ਦੀ ਗੱਲ ਹੋਈ ਕਿ ਕਿਹੜੀ ਸਰਾਂ ਦੇ ਵਿੱਚ ਕਿੰਨੀ ਤਰੀਕ ਨੂੰ ਕਿਸ ਵਿਅਕਤੀ ਨੇ ਉਹਦੇ ਨਾਲ ਜਬਰ ਜਨਾਹ ਬਲਾਤਕਾਰ ਕੀਤਾ ਗਿਆ, ਇੱਥੋਂ ਤੱਕ ਸੀਮਤ ਸੀ ਕਿਹੜੇ ਕਿਹੜੇ ਵਿਅਕਤੀਆਂ ਨੇ ਉਹਦੇ ਨਾਲ ਲੁੱਚੀ ਤੇ ਗੰਦੀ ਜਿਹੜੀ ਹੈ ਚੈਟ ਕੀਤੀ, ਇੱਥੋਂ ਤੱਕ ਸੀਮਤ ਸੀ। ਹੁਣ ਜਿਹੜਾ ਉਹ ਵਿਸਥਾਰ ਦੇ ਵਿੱਚ ਪੁਲਿਸ ਸੂਤਰੇ ਕਹਿੰਦੇ ਨੇ ਬਿਆਨ ਲਿਆ ਜਾਊਗਾ ਵੀ ਭਾਈ ਬੀਬਾ ਤੂੰ ਬਹਿਰੀਨ ਤੋਂ ਕਦੋਂ ਆਈ, ਕਿਉਂ ਆਈ, ਕਿਵੇਂ ਆਈ, ਕਿੱਥੇ ਕਿੱਥੇ ਤੇਰੀ ਅਰੈਸਟ ਹੋਈ, ਕਿਹੜੀ ਜੇਲ੍ਹ ਦੇ ਵਿੱਚ ਰਹੀ, ਕਿਹੜੇ ਕਿਹੜੇ ਵਿਅਕਤੀ ਵਿਸ਼ੇਸ਼ ਨਾਲ ਤੇਰੀ ਮੁਲਾਕਾਤ ਹੋਈ, ਕਿਹੜੇ ਵਿਅਕਤੀ ਵਿਸ਼ੇਸ਼ ਨੇ ਤੈਨੂੰ ਪਵਿੱਤਰ ਗੁਰਧਾਮ ਦੀ ਸਰਾਂ ਦੇ ਵਿੱਚ ਰੱਖਣ ਲਈ ਤੈਨੂੰ ਮਦਦ ਕੀਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਦੇ ਵਿੱਚੋਂ ਪੈਸੇ ਤੈਨੂੰ ਕਿਵੇਂ ਹਾਸਲ ਹੋਏ, ਉਹਨਾਂ ਪੈਸਿਆਂ ਦਾ ਤੂੰ ਕੀ ਕੀਤਾ, ਅਰਜੀ ਜਿਹੜੀ ਦਿੱਤੀ ਸੀ ਕੀ ਦਿੱਤੀ ਸੀ, ਇਹ ਸਾਰਾ ਕੁਝ ਜਿਹੜਾ ਹੈ ਕੱਲ ਤੋਂ ਐਕਸ਼ਨ ਜਿਹੜਾ ਹੈ ਉਹ ਸ਼ੁਰੂ ਹੋਣਾ ਹੈ SIT ਦਾ। ਇਹਦਾ ਮਤਲਬ ਇਹ ਹੈ ਵੀ ਜਿਹੜਾ ਹੁਣ ਤੱਕ ਖਿਚੜੀ ਪੱਕ ਰਹੀ ਸੀ, ਜਿਹੜੀ 16 ਸਤੰਬਰ ਤੋਂ ਜਦੋਂ ਅਮਰਜੀਤ ਸਿੰਘ ਚਾਵਲਾ ਨੇ ਖੁਲਾਸਾ ਕੀਤਾ ਸੀ ਕਿ ਮੇਰੀ ਕਿਰਦਾਰ ਕੁਸ਼ੀ ਕਰਨ ਲਈ ਇਹ ਪਰਚਾ ਜਿਹੜਾ ਹੈ ਦਰਜ ਕੀਤਾ ਗਿਆ, ਤਾਂ ਉਹਦੀ ਜਿਹੜੀ ਅਸਲ ਤਫਤੀਸ਼ ਹੈ, ਜਿਹੜਾ ਅਸਲ ਕਾਂਡ ਸ਼ੁਰੂ ਹੋਣਾ ਹੈ, ਉਹ ਕੱਲ ਤੋਂ ਸ਼ੁਰੂ ਹੋਣਾ ਹੈ ਜਦੋਂ ਬਹਿਰੀਨ ਵਾਲੀ ਬੀਬੀ ਜਿਹੜੀ ਹੈ ਉਹਨੂੰ ਬੁਲਾਇਆ ਜਾਊਗਾ, ਉਹਦੇ ਬਿਆਨ ਜਿਹੜੇ ਹੈ ਦਰਜ ਕੀਤੇ ਜਾਣਗੇ। ਹੁਣ ਬੀਬੀ ਕਿੰਨੇ ਵਜੇ ਪਹੁੰਚਦੀ ਹੈ, ਕਦੋਂ ਪਹੁੰਚਦੀ

ਹੈ ਨਹੀਂ ਪਹੁੰਚਦੀ ਹੈ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਊ ਉਹ ਕਿਹਦੇ ਕਹਿਣ ਦੇ ਵਿੱਚ ਹੈ ਕਿਹਦੇ ਚੁੰਗਲ ਦੇ ਵਿੱਚ ਹੈ ਜਾਂ ਉਹ ਆਜ਼ਾਦਾਨਾ ਤੌਰ ਤੇ ਵਿਚਰ ਰਹੀ ਹੈ ਆਪਣੇ ਆਪਣੀ ਸੂਝ-ਬੂਝ ਦੇ ਮੁਤਾਬਕ ਹੀ ਬਿਆਨ ਦੇ ਰਹੀ ਹੈ ਇਹ ਇੱਕ ਗੁੰਝਲਦਾਰ ਸਵਾਲ ਨੇ ਕਈ ਇਹਨਾਂ ਸਵਾਲਾਂ ਦੇ ਜਵਾਬ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮਿਲਣਗੇ ਤੇ ਬੀਬੀ ਦੀ ਜਿਹੜੀ ਕੱਲ ਵਾਲੀ ਜਿਹੜੀ ਬਿਆਨਬਾਜ਼ੀ ਹੋਊਗੀ ਜਾਂ ਪੁਲਿਸ ਦੇ ਕੋਲ ਜਾ ਕੇ ਬਿਆਨ ਦੇਊਗੀ ਉਹ ਬਹੁਤ ਹੀ ਮਹੱਤਵਪੂਰਨ ਹੋਊਗੀ ਕਿਉਂਕਿ ਉਹਦੇ ਵਿੱਚ ਉਹ ਅਕਾਲੀ ਆਗੂਆਂ ਦੀ ਭੂਮਿਕਾ ਸੰਬੰਧੀ ਕਿਸ ਵਿਅਕਤੀ ਨੇ ਜਿਹੜੀਆਂ ਟਿਕਟਾਂ ਭੇਜੀਆਂ ਉਸ ਸੰਬੰਧੀ ਉਹ ਵੀ ਵਿਸਥਾਰ ਦੇ ਵਿੱਚ ਦੱਸ ਸਕਦੇ ਕਿਉਂਕਿ ਅਸੀਂ ਰੋਪੜ ਪੁਲਿਸ ਨੂੰ ਪੁੱਛਿਆ ਸੀ ਕਿ ਤੁਸੀਂ ਅਕਾਲੀ ਨੇਤਾਵਾਂ ਜਿਨ੍ਹਾਂ ਤੇ ਉਂਗਲਾਂ ਉੱਠ ਰਹੀਆਂ ਨੇ ਉਹਨਾਂ ਨੂੰ ਕਿਉਂ ਨਹੀਂ ਸੰਮਣ ਕਰ ਰਹੇ ਉਹ ਕਹਿੰਦੇ ਸਾਡਾ ਇਹ ਅਧਿਕਾਰ ਖੇਤਰ ਨਹੀਂ ਹੈਗਾ ਜਦੋਂ SIT ਬਣ ਜਾਂਦੀ ਹੈ ਉਹਦਾ ਦਾਇਰਾ ਜਿਹੜਾ ਜਾਂਚ ਦਾ ਉਹ ਵਿਸ਼ਾਲ ਹੋ ਜਾਂਦਾ ਹੈ ਸਾਡਾ ਜਿਹੜਾ ਮੈਂਡੇਟ ਹੁੰਦਾ ਹੈ ਉਹ ਸਿਰਫ ਤੇ ਸਿਰਫ ਬਲਾਤਕਾਰ ਦੀ FIR ਨੂੰ ਤਫਤੀਸ਼ ਕਰਨਾ ਉਹਦੀ ਇਨਵੈਸਟੀਗੇਸ਼ਨ ਸਿਰਫ ਉੱਥੋਂ ਤੱਕ ਸੀਮਤ ਰਹਿ ਜਾਂਦਾ ਹੈ ਹੁਣ ਜਿਹੜੀ SIT ਹੈ ਉਹਦਾ ਦਾਇਰਾ ਲੰਬਾ ਹੋ ਗਿਆ ਉਹ ਦਾਇਰੇ ਦੇ ਵਿੱਚ ਸਾਰੇ ਅਕਾਲੀ ਆਗੂ ਵੀ ਜੇਕਰ ਉਹਨਾਂ ਦਾ ਨਾਮ ਆਉਂਦਾ ਉਹਨਾਂ ਨੂੰ ਵੀ ਸੱਦਿਆ ਜਾਊਗਾ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਅਹੁਦੇਦਾਰ ਹੋਣਗੇ ਮੈਨੇਜਰ ਹੋਣਗੇ ਜਿਵੇਂ ਅਨੰਦਪੁਰ ਸਾਹਿਬ ਦੀ ਪੁਲਿਸ ਨੇ ਡਰਾਈਵਰ ਤੋਂ ਡਿਪਟੀ ਮੈਨੇਜਰ ਤੋਂ ਤੇ ਸਤਵੀਰ ਸਿੰਘ ਤੋਂ ਬਿਆਨ ਲਏ ਤਾਂ ਉਹ ਹੁਣ ਸਾਰੇ ਜਿਹੜੇ ਹੈ SIT ਵੱਲੋਂ ਐਗਜ਼ਾਮਿਨ ਕੀਤੇ ਜਾਣੇ ਤਾਂ ਇਹਦਾ ਮਤਲਬ ਹੈ ਵੀ SIT ਜਿਵੇਂ 2017 ਤੋਂ ਲੈ ਕੇ ਕੋਟਕਪੂਰਾ ਬਹਿਬਲ ਕਲਾਂ ਗੋਲੀਕਾਂਡ ਤੇ ਅਸੀਂ ਕਹਿ ਲਈਏ ਵੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕਾਂਡ ਹੋਇਆ ਸੀ ਬਰਗਾੜੀ ਦੇ ਵਿੱਚ ਉਹਦੀਆਂ SIT ਲਗਾਤਾਰ ਬੁਲਾ ਰਹੀਆਂ ਨੇ ਕਦੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਬੁਲਾ ਰਹੀਆਂ ਨੇ ਤੇ ਕਦੇ ਪੁਲਿਸ ਅਫਸਰਾਂ ਨੂੰ ਬੁਲਾ ਰਹੀਆਂ ਤਾਂ ਹੁਣ ਇਹ SIT ਜਿਹੜੀ ਹੈ ਇਹ ਲਗਾਤਾਰ ਬੁਲਾਊਗੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪਟਾਕੇ ਪੈ ਸਕਦੇ ਨੇ ਤੁਸੀਂ ਇਹਦਾ ਅੰਦਾਜ਼ਾ ਭਲੀ ਭਾਂਤ ਲਾ ਸਕਦੇ ਹੋ ਕੋਈ ਇਹਦੇ ਚ ਕੋਈ ਬਹੁਤਾ ਅਲਜਬਰੇ ਵਾਲੀ ਗੱਲ ਨਹੀਂ ਹੈਗੀ ਸਭ ਸਿੱਧਾ ਹੀ ਜਿਹੜਾ ਸਮਝ ਆ ਜਾਂਦੀ ਹੈ ਦੋਸਤੋ ਇਹਦੇ ਨਾਲ ਜਿਹੜਾ ਬਰਾਬਰ ਪੈਰਲਲ ਇੱਕ ਕੰਮ ਚੱਲ ਰਿਹਾ ਉਹ ਹੈ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦੇ ਅਹੁਦੇ ਤੇ ਰਹੀ ਬੀਬੀ ਰੂਪ ਕੌਰ ਸੰਧੂ ਦਾ ਬੀਬੀ ਰੂਪ ਕੌਰ ਸੰਧੂ ਵੀ ਅੱਜ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਅਕਾਲ ਤਖ਼ਤ ਤੇ ਸਨਮੁੱਖ ਹੋਣ ਉੱਥੇ ਸਬੂਤ ਸੌਂਪਣ ਲਈ ਜਿਹੜੀ ਹੈ ਪਹੁੰਚੀ ਸੀ ਬੀਬੀ ਤੇ ਬੀਬੀ ਦੇ ਅਲੱਗ ਮੋਰਚਾ ਖੋਲਿਆ ਹੋਇਆ ਅਕਾਲੀ ਆਗੂਆਂ ਤੋਂ ਲਗਾਤਾਰ ਟਾਰਗੇਟ ਕਰ ਰਹੀ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਬੀਬੀ ਖੁਲਾਸੇ ਕਰੂਗੀ ਇਹ ਵੀ ਇੱਕ ਵੱਡੀ ਗੱਲ ਹੋਊਗੀ SIT ਬੀਬੀ ਰੂਪ ਕੌਰ ਨੂੰ ਵੀ ਬੁਲਾਊਗੀ ਇਹ ਵੀ ਇੱਕ ਕੁਐਸਚਨ ਜਿਹੜਾ ਹੈ ਸੱਤਾ ਅਤੇ ਪ੍ਰਸ਼ਾਸਕੀ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਉਹਨੂੰ ਵੀ ਬੁਲਾਇਆ ਜਾਊਗਾ ਦੋਸਤੋ ਹੁਣ ਗੱਲ ਕਰਦੇ ਹਾਂ CBI ਦੇ ਕੇਸ ਦੀ CBI ਨੇ ਆਪਾਂ ਨੂੰ ਪਤਾ ਵੀ 5 ਅਕਤੂਬਰ ਨੂੰ ਜਿਹੜਾ ਹੈ ਇੱਕ ਤਾਂ ਐਲਾਨ ਹੁੰਦਾ ਹੈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਰਡਰ ਕਰਤੇ ਕਿ CBI ਜਿਹੜੀ ਹੈ ਪਰਚਾ ਦਰਜ ਕਰੇ ਤੇ ਉਸ ਤੋਂ ਬਾਅਦ ਇਨਵੈਸਟੀਗੇਟ ਕਰੇ ਤੇ 2 ਮਹੀਨਿਆਂ ਦੇ ਵਿੱਚ ਆਪਣੀ ਸਟੇਟਸ ਰਿਪੋਰਟ ਜਿਹੜੀ ਹੈ ਉਹ ਅਦਾਲਤ ਨੂੰ ਸੌਂਪੇ ਹੁਣ ਮਾਮਲਾ ਵੱਡਾ ਸੀ 5 ਤਰੀਕ ਦੀ ਰਾਤ ਨੂੰ ਪਰਚਾ ਦਰਜ ਹੋ ਜਾਂਦਾ ਹੈ ਅਗਲੇ ਦਿਨ 6 ਨੂੰ ਸ਼ਾਮ ਨੂੰ ਛਾਪੇ ਜਿਹੜੇ ਹੈ ਉਹ ਸ਼ੁਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਰਾਤੋ ਰਾਤ ਪੰਜਾਬ ਸਰਕਾਰ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸਪੈਸ਼ਲ ਲੀਵ ਪਟੀਸ਼ਨ ਜਿਹੜੀ ਹੈ ਉਹ ਫਾਈਲ ਕਰਦੀ ਹੈ ਦੋਸਤੋ ਹੁਣ 7 ਤਰੀਕ ਤੋਂ ਇੱਕ ਤਰ੍ਹਾਂ ਨਾਲ ਲੀਵ ਪਟੀਸ਼ਨ ਜਿਹੜੀ ਹੈ ਉਹ ਮਾਨਯੋਗ ਸੁਪਰੀਮ ਕੋਰਟ ਦੀ ਸੁਣਵਾਈ ਅਧੀਨ ਸੀ ਅੱਜ ਮਹੱਤਵਪੂਰਨ ਘਟਨਾ ਇਹ ਵਾਪਰੀ ਕਿ ਮਾਨਯੋਗ ਸੁਪਰੀਮ ਕੋਰਟ ਦੇ ਇੱਕ ਆਨਰੇਬਲ ਜੱਜ ਸਾਹਿਬਾਨ ਨੇ ਇਸ ਕੇਸ ਤੋਂ ਆਪਣੇ ਆਪ ਨੂੰ ਲਾਂਭੇ ਕਰ ਲਿਆ ਜਦੋਂ ਜੱਜ ਲਾਂਭੇ ਕਰ ਲਏ ਤਾਂ ਮੁੜ ਤੋਂ ਜਿਹੜਾ ਇੱਕ ਬੈਂਚ ਦਾ ਗਠਨ ਹੋਊਗਾ ਮੁੜ ਤੋਂ ਸੁਣਵਾਈ ਸ਼ੁਰੂ ਹੋਊਗੀ ਇਹਦਾ ਮਤਲਬ ਇਹ ਹੋਇਆ ਕਿ ਹੁਣ ਅੱਗੇ ਸੈਟਰਡੇ ਤੇ ਸੰਡੇ ਆ ਗਿਆ ਅੱਜ ਫਰਾਈਡੇ ਹੈ ਤਾਂ ਹੁਣ ਇਸ ਕੇਸ ਦੀ ਜਿਹੜੀ ਸੁਣਵਾਈ ਹੈ ਉਹ ਅਗਲੇ ਹਫਤੇ ਕਿਹੜੀ ਤਰੀਕ ਨੂੰ ਹੋਊ ਕਿਵੇਂ ਹੋਊ ਉਹਦੇ ਤੇ ਕੁਐਸਚਨ ਮਾਰਕ ਲੱਗ ਗਿਆ ਜਿਹੜੀ ਇਮੀਡੀਏਟ ਜਿਹੜੀ ਤੁਰੰਤ ਰਾਹਤ ਅਦਾਲਤੀ ਰਾਹਤ ਦੀ ਜਿਹੜੀ ਉਮੀਦ ਕੀਤੀ ਜਾਂਦੀ ਸੀ ਉਹ ਇੱਕ ਤਰ੍ਹਾਂ ਨਾਲ ਟਲ ਗਈ ਉਹ ਹੁਣ ਕਿੰਨਾ ਚਿਰ ਹੁੰਦੀ ਹੈ ਕਦੋਂ ਹੁੰਦੀ ਹੈ ਕੀ ਹੁੰਦੀ ਹੈ ਇਹਦੇ ਬਾਰੇ ਤੁਸੀਂ ਅਦਾਲਤ ਦੇ ਕਿਸੇ ਫੈਸਲੇ ਤਾਂ ਕੋਈ ਨਾ ਟੀਕਾ ਟਿੱਪਣੀ ਕਰ ਸਕਦੇ ਹੋ ਨਾ ਅਦਾਲਤ ਨੂੰ ਕੰਪੈਲ ਕਰ ਸਕਦੇ ਹੋ ਮਜਬੂਰ ਕਰ ਸਕਦੇ ਹੋ ਕਿ ਸਾਨੂੰ ਜਿਹੜਾ ਇਸ ਕੇਸ ਦੀ ਜਲਦੀ ਸੁਣਵਾਈ ਕੀਤੀ ਜਾਵੇ ਜਲਦੀ ਫੈਸਲਾ ਕੀਤਾ ਜਾਵੇ ਅਦਾਲਤ ਨੇ ਦੇਖਣਾ ਹੈ ਆਪਣੇ ਆਧਾਰ ਤੇ ਦੇਖਣਾ ਹੈ ਕਾਗਜ਼ਾਂ ਦੇ ਦਸਤਾਵੇਜ਼ਾਂ ਦੇ ਸਬੂਤਾਂ ਦੇ ਆਧਾਰ ਤੇ ਦੇਖਣਾ ਹੈ ਕਿ ਕੀ ਫੈਸਲਾ ਲੈਣਾ ਹੈ ਕਿਵੇਂ ਲੈਣਾ ਹੈ ਪਰ ਫਿਲਹਾਲ ਸਰਕਾਰ ਲਈ ਜਾਂ ਇਸ ਕੇਸ ਦੇ ਵਿੱਚ ਨਾਮਜ਼ਦ ਵਿਅਕਤੀਆਂ ਲਈ ਬਹੁਤ ਵੱਡਾ ਝਟਕਾ ਹੈ ਅਦਾਲਤ ਤੋਂ ਕੋਈ ਰਾਹਤ ਨਾ ਮਿਲਣਾ ਦੂਸਰੇ ਪਾਸੇ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਖਬਰ ਆ ਰਹੀ ਹੈ ਕਿ ED ਵੱਲੋਂ ਵੀ ਪੂਰੀਆਂ ਤਿਆਰੀਆਂ ਖਿੱਚੀਆਂ ਗਈਆਂ ਨੇ ਤੇ ED ਕਿਸੇ ਵੀ ਵੇਲੇ ਛਾਪਾ ਜਿਹੜਾ ਹੈ ਉਹ ਮਾਰ ਸਕਦੀ ਹੈ ਇਸ ਕੇਸ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਵੀ ਕਈ ਉਹੋ ਜਿਹੇ ਵਿਅਕਤੀਆਂ ਦੇ ਪ੍ਰਾਈਵੇਟ ਬੰਦਿਆਂ ਦੇ ਨਾਂ ਆਏ ਜਿਨ੍ਹਾਂ ਦੇ ਇੱਕ ਤਰ੍ਹਾਂ ਨਾਲ ਇਹ ਐਲੀਗੇਸ਼ਨ ਲੱਗੇ ਕਿ ਉਹ ਕੰਮ ਕਰਾਉਂਦੇ ਸੀ ਦਲਾਲ ਦੇ ਰੂਪ ਦੇ ਵਿੱਚ ਵਿਚਰਦੇ ਸੀ ਗੋਹਲ ਬ੍ਰਦਰਸ ਨਿਤਿਨ ਗੋਹਾਲ ਤੇ ਨਵੀਨ ਗੋਹਾਲ ਕਿਹੜੇ ਹੈ ਸ਼ਾਇਦ ਨਾਮ ਦੇ ਲੈਣ ਦੇ ਵਿੱਚ ਕੋਈ ਗਲਤੀ ਹੋ ਜੇ ਕੁਤਾਹੀ ਹੋ ਜੇ ਤੇ ਉਹਨਾਂ ਵਿਅਕਤੀਆਂ ਦੇ ਨਾਮ ਜਿਹੜੇ ਹੈ ਉਹ ਸਾਹਮਣੇ ਆਏ ਨੇ ਵੈਸੇ ਤਾਂ ਦੇਖਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਸਾਰੀਆਂ ਸਰਕਾਰਾਂ ਦੇ ਵਿੱਚ ਕੁਝ ਬੰਦੇ ਅਜਿਹੇ ਦਲਾਲ ਰੂਪੀ ਹੁੰਦੇ ਨੇਗੇ ਜਿਹੜੇ ਨਾ ਤਾਂ ਜਵਾਬਦੇਹੀ ਹੁੰਦੀ ਹੈ ਨਾ ਵੋਟਾਂ ਲੈਣ

ਦੀ ਵਿੱਚ ਕੋਈ ਗੱਲ ਹੁੰਦੀ ਹੈ ਤੇ ਚੁਣ ਕੇ ਵੀ ਨਹੀਂ ਆਉਂਦੇ, ਨੋਮੀਨੇਟ ਵੀ ਨਹੀਂ ਹੁੰਦੇ ਤੇ ਸਿੱਧੇ ਆਮ ਤੌਰ ਤੇ ਸਰਕਾਰਾਂ ਦੇ ਵਿੱਚ ਹੱਥ ਉਹਨਾਂ ਦਾ ਪੂਰਾ ਪੈਂਦਾ ਹੁੰਦਾ ਹੈ। ਆਪਾਂ ਪਿਛਲੇ 20-25 ਸਾਲ ਤੋਂ, 30 ਸਾਲ ਤੋਂ ਜਾਂ 50 ਸਾਲ ਤੋਂ ਦੇਖਦੇ ਆ ਰਹੇ ਹਾਂ ਕਿ ਲਗਾਤਾਰ ਕੁਝ ਵਿਅਕਤੀ ਨੇ ਜਿਹੜੇ ਪੂਰੀ ਤਰ੍ਹਾਂ ਸਰਗਰਮ ਹੁੰਦੇ ਨੇ ਇਸ ਸਰਕਾਰ ਦੇ ਵਿੱਚ ਵੀ। ਕਈ ਲੋਕ ਜਿਹੜੇ ਹੈ ਉਹ ਸਰਗਰਮ ਸੀਗੇ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ CBI ED ਜਿਹੜੀ ਹੈ ਸਰਗਰਮ ਰਹੂਗੀ ਤੇ ਪੰਜਾਬ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਤੇ ਸੱਤਾਧਾਰੀ ਧਿਰ ਨੂੰ ਇਹਦੇ ਵਿੱਚ ਕਾਫੀ ਨੁਕਸਾਨ ਹੋ ਸਕਦਾ ਹੈ, ਕਿਉਂਕਿ ਜਦੋਂ ਚੋਣਾਂ ਦੀਆਂ ਤਿਆਰੀਆਂ ਚੱਲਦੀਆਂ ਹੋਣ ਉਸ ਵੇਲੇ ਇਸ ਤਰ੍ਹਾਂ ਦੀਆਂ ਭਾਜੜਾਂ ਪੈ ਜਾਣ ਅਹਿਮ ਵਿਅਕਤੀਆਂ ਨੂੰ ਜਿਨ੍ਹਾਂ ਨੇ ਵੱਡੇ ਫੈਸਲੇ ਲੈਣੇ ਹੋਣ, ਜਿਨ੍ਹਾਂ ਨੇ ਉਮੀਦਵਾਰਾਂ ਦੇ ਫੈਸਲੇ ਲੈਣੇ ਹੋਣ ਜਾਂ ਉਮੀਦਵਾਰਾਂ ਨੂੰ ਫੰਡ ਦੇਣ ਦੇ ਫੈਸਲੇ ਲੈਣੇ ਹੋਣ, ਤਾਂ ਪਾਰਟੀ ਦੀ ਜਿਹੜੀ ਸਟ੍ਰੈਟਜੀ ਬਣਾਉਣੀ ਹੋਵੇ ਤਾਂ ਆਪਣੇ ਆਪ ਦੇ ਵਿੱਚ ਇਸ ਤੇ ਇੱਕ ਅਸਰ ਜਿਹੜਾ ਇੰਪੈਕਟ ਪੈਂਦਾ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਰਿਊਮਰ ਹੈ, ਇਹ ਵੀ ਅਫਵਾਹਾਂ ਚੱਲ ਰਹੀਆਂ ਨੇ ਕਿ ਪਾਰਟੀ ਦੇ ਕਈ MLA ਵੀ ਜਿਹੜੇ ਹੈ ਉਹ ਬਾਗੀਆਨਾ ਰੁੱਖ ਅਖਤਿਆਰ ਕਰ ਸਕਦੇ ਨੇ, ਕਿਉਂਕਿ MLA ਹੁਣ ਇਹ ਸੋਚਣ ਲੱਗੇ ਨੇ ਕਿ ਕਿਹੜੀ ਪਾਰਟੀ ਤੋਂ ਚੋਣ ਲੜੀ ਜਾਵੇ, ਕਿ ਆਮ ਆਦਮੀ ਪਾਰਟੀ ਹੀ ਉਹਨਾਂ ਨੂੰ ਸੱਤਾ ਦਾ ਆਨੰਦ ਸੁੱਖ ਦੇ ਸਕਦੀ ਹੈ ਜਾਂ ਨਹੀਂ ਦੇ ਸਕਦੀ। ਇਹ ਵੀ ਇੱਕ ਥੋਟ ਪ੍ਰੋਸੈਸ ਅਸੀਂ ਕਹਿ ਲਈਏ, ਵਿਚਾਰ ਚਰਚਾ ਜਿਹੜੀ ਹੈ ਪਾਰਟੀ ਦੇ ਆਗੂਆਂ, ਪਾਰਟੀ ਦੇ MLA ਦੇ ਵਿੱਚ ਛਿੜੀ ਹੋਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸੀ ਸੰਕਟ ਜਿਹੜਾ ਉਹ ਹੋਰ ਵੱਧ ਸਕਦਾ ਹੈ, ਕਿੱਧਰ ਨੂੰ ਜਾ ਸਕਦਾ ਹੈ, ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਦੋਸਤੋ, ਜਿਵੇਂ ਅਸੀਂ CBI ਕੇਸ ਦੇ ਵਿੱਚ ਤੁਹਾਡੇ ਨਾਲ ਅਪਡੇਟ ਸਾਂਝੀ ਕਰ ਰਹੇ ਸੀ ਕਿ ਮਾਨਯੋਗ ਸੁਪਰੀਮ ਕੋਰਟ ਤੋਂ ਅਜੇ ਤੱਕ ਕੋਈ ਰਾਹਤ ਨਹੀਂ ਮਿਲੀ, ਨਾ ਹੀ ਮਾਨਯੋਗ ਹਾਈ ਕੋਰਟ ਤੋਂ ਕੋਈ ਰਾਹਤ ਜਿਹੜੀ ਹੈ ਉਹ ਮਿਲੀ ਹੈ। ਇਹਦੇ ਨਾਲ ਮੀਡੀਆ ਰਿਪੋਰਟਾਂ ਜਿਹੜੀਆਂ ਨੇ ਤਾਜ਼ਾ ਉਹ ਇਹ ਆਈਆਂ ਨੇ ਕਿ ਚੀਫ ਮਿਨਿਸਟਰ ਦੇ ਜਿਹੜੇ OSD ਨੇ ਰਾਜਵੀਰ ਸਿੰਘ ਘੁੰਮਣ, ਜੋ ਕਿ ਇਸ FIR ਦੇ ਵਿੱਚ ਉਹਨਾਂ ਨੂੰ ਮੁੱਖ ਮੁਲਜ਼ਮ ਦੇ ਤੌਰ ਤੇ ਨਾਮ ਉਹਨਾਂ ਦਾ ਦਰਜ ਹੈ ਪਹਿਲੇ ਨੰਬਰ ਤੇ, ਉਹਨਾਂ ਨੂੰ ਅੱਜ CBI ਨੇ ਪੁੱਛਗਿੱਛ ਲਈ ਮੁੜ ਜਿਹੜਾ ਬੁਲਾਇਆ ਸੀ, ਪਰ ਉਹ ਅਪੀਅਰ ਜਿਹੜੇ ਹੈ ਅਜੇ ਤੱਕ ਨਹੀਂ ਹੋਏ। ਜਦੋਂ ਤੱਕ ਅਸੀਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ ਉਦੋਂ ਤੱਕ ਉਹ CBI ਦੇ ਕੋਲ ਤਫਤੀਸ਼ ਦੇ ਵਿੱਚ ਸ਼ਾਮਲ ਨਹੀਂ ਹੋਏ। ਇਹ ਲਗਾਤਾਰ ਦੂਜੀ ਵਾਰੀ ਹੈ ਜਦੋਂ ਮਿਸਟਰ ਘੁੰਮਣ ਜਿਹੜੇ ਹੈ ਉਹ CBI ਕੋਲ ਜਾ ਕੇ ਪੁੱਛਗਿੱਛ ਲਈ ਪੇਸ਼ ਨਹੀਂ ਹੋਏ, ਤੇ ਪਹਿਲੀ ਵਾਰੀ ਤਾਂ ਉਹਨਾਂ ਵੱਲੋਂ ਕਿਹਾ ਸੀ ਗਿਆ ਸੀ ਕਿ ਸੰਮਣ ਜਿਹੜੇ ਹੈ ਅਜੇ ਤੱਕ ਨਹੀਂ ਹੋਏ। ਅੱਜ ਰਿਪੋਰਟਾਂ ਜਿਹੜੀਆਂ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਨਾਲ ਕਿ ਉਹਨਾਂ ਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਘਰਾਚੋਂ ਸਥਿਤ ਰਿਹਾਇਸ਼ ਤੇ ਵੀ ਸੰਮਣ ਪਹੁੰਚਾਏ ਗਏ ਤੇ ਹੋਰ ਨਾਲ ਚੰਡੀਗੜ੍ਹ ਦੇ ਵਿੱਚ ਜਿਹੜੇ ਸੰਭਾਵੀ ਟਿਕਾਣੇ ਨੇ ਉਹਨਾਂ ਤੇ ਵੀ ਸੰਮਣ ਜਿਹੜੇ ਹੈ ਪਹੁੰਚਾਏ ਗਏ। ਸੰਮਣ ਪਹੁੰਚਦੇ ਕਰਨ ਤੋਂ ਬਿਨਾਂ ਜਿਹੜਾ ਬੰਦਾ ਅਪੀਅਰ ਨਹੀਂ ਹੁੰਦਾ ਦੋਸਤੋ, ਇਹਦੇ ਵਿੱਚ ਕਈ ਵਾਰੀ ਜਿਹੜੇ ਇਹਦੇ ਸਿੱਟੇ ਨੇ ਬੜੇ ਅਗਲੇ ਦੌਰ ਦੇ ਵਿੱਚ ਕਾਨੂੰਨੀ ਤੌਰ ਤੇ ਬੜੇ ਖਤਰਨਾਕ ਹੁੰਦੇ ਨੇ, ਕਿਉਂਕਿ ਕੋਈ ਵੀ ਤਫਤੀਸ਼ੀ ਏਜੰਸੀ ਹੈ ਜਦੋਂ ਸੰਬੰਧਿਤ ਵਿਅਕਤੀ ਨੂੰ ਜਿਸ ਕਿਸੇ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਜਾਂਚ ਪੜਤਾਲ ਚੱਲ ਰਹੀ ਹੋਵੇ, ਪਰਚਾ ਦਰਜ ਹੋਇਆ ਹੋਵੇ, ਤਾਂ ਉਹ ਪਹਿਲਾਂ ਵਾਰ ਵਾਰ ਸੰਮਣ ਕਰਦੀ ਹੈ, ਉਹਨਾਂ ਨੂੰ ਬੁਲਾਉਂਦੀ ਹੈ। ਤੁਸੀਂ ਦੇਖਿਆ ਹੋਊ ਕਿ ਜਦੋਂ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਦਾ ਕੇਸ ਚੱਲਦਾ ਸੀ ਤਾਂ ਉਦੋਂ ਅਰਵਿੰਦ ਕੇਜਰੀਵਾਲ ਜੀ ਨੂੰ ਵਾਰ ਵਾਰ ਬੁਲਾਇਆ ਜਾਂਦਾ ਸੀ ED ਵੱਲੋਂ, ਤੇ ਉਸ ਤੋਂ ਬਾਅਦ ਅਲਟੀਮੇਟਲੀ ਤੀਜੀ ਚੌਥੀ ਵਾਰੀ ਜਦੋਂ ਗਏ ਤਾਂ ED ਨੇ ਸਿੱਧਾ ਜਾ ਕੇ ਅਰੈਸਟ ਹੀ ਉਹਨਾਂ ਨੂੰ ਗ੍ਰਿਫਤਾਰ ਹੀ ਕਰ ਲਿਆ ਸੀਗਾ। ਇਸ ਤਰ੍ਹਾਂ ਨਾਲ ਕਈ ਵਾਰੀ ਤਫਤੀਸ਼ ਦੇ ਵਿੱਚ ਸ਼ਾਮਲ ਨਾ ਹੋਣਾ ਕਈ ਵਾਰੀ ਕਾਨੂੰਨੀ ਤੌਰ ਤੇ ਉਸ ਵਿਅਕਤੀ ਨੂੰ ਮਹਿੰਗਾ ਪੈ ਜਾਂਦਾ ਹੈ, ਭਾਰੀ ਪੈ ਜਾਂਦਾ ਹੈ ਜਿਹੜਾ ਵਿਅਕਤੀ ਅਪੀਅਰ ਨਹੀਂ ਹੋ ਰਿਹਾ, ਕਿਉਂਕਿ ਅਦਾਲਤਾਂ ਦੇ ਵਿੱਚ ਜਦੋਂ ਤੁਸੀਂ ਰਾਹਤ ਲੈਣੀ ਹੈ, ਚਾਹੇ ਐਂਟੀਸਪੀਟਰੀ ਬੇਲ ਲਈ ਜਾਣਾ ਹੈ, ਚਾਹੇ ਅਰੈਸਟ ਸਟੇ ਲਈ ਜਾਣਾ ਹੈ, ਤਾਂ ਉਦੋਂ ਅਦਾਲਤਾਂ ਦਾ ਐਟੀਟਿਊਡ ਰੁੱਖ ਆਮ ਤੌਰ ਤੇ ਇਹੀ ਹੁੰਦਾ ਹੈ ਕਿ ਸੰਬੰਧਿਤ ਵਿਅਕਤੀ ਤਫਤੀਸ਼ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋ ਰਿਹਾ। ਜਦੋਂ FIR ਆਲਰੇਡੀ ਦਰਜ ਹੈ, ਹਾਈ ਕੋਰਟ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ, ਦੋ ਵਾਰ ਬੰਦੇ ਨੂੰ ਬੁਲਾਇਆ ਗਿਆ ਤੇ ਉਹ ਪੇਸ਼ ਕਿਉਂ ਨਹੀਂ ਹੋ ਰਿਹਾ, ਤੇ ਜੇਕਰ ਜਦੋਂ ਰਾਜਵੀਰ ਸਿੰਘ ਘੁੰਮਣ ਪੇਸ਼ ਹੋਣਗੇ ਤਾਂ ਉਹਨਾਂ ਨੂੰ ਵਾਕਈ ਸਾਰੇ ਸਵਾਲ ਜਿਹੜੇ ਹੈ ਉਹ ਪੁੱਛੇ ਜਾਣਗੇ, ਚੈਟ ਉਹਨਾਂ ਦੇ ਮੂਹਰੇ ਰੱਖੀ ਜਾਊ ਕਿ ਕੁਛ ਨੁਕਤੇ ਆਉਂਦੇ ਨੇ, ਇਹ ਅਗਲੀ ਗੱਲ ਹੋਊ। ਤੇ ਉਸ ਤੋਂ ਬਾਅਦ ਜਿਹੜੇ ਹੈ ਗੋਹਾਲ ਬ੍ਰਦਰ ਜਿਹੜੇ ਹੈ, ਗੋਹਲ ਬ੍ਰਦਰ ਜਾਂ ਗੋਹਾਲ ਬ੍ਰਦਰਸ ਨੇ ਜਿਹੜੇ, ਉਹਨਾਂ ਦੀ ਵਾਰੀ ਆਊ, ਫਿਰ ਵੀਰ ਦਵਿੰਦਰ ਸਿੰਘ ਦੀ ਵਾਰੀ ਆਊ, ਕਿ ਵੀਰ ਦਵਿੰਦਰ ਸਿੰਘ ਬਾਰੇ ਤਾਂ ਇਹ ਵੀ ਅਫਵਾਹਾਂ ਚੱਲੀਆਂ ਕਿ ਉਹ CBI ਦੀ ਗ੍ਰਿਫਤ ਦੇ ਵਿੱਚ ਆਲਰੇਡੀ ਹੈ ਤੇ ਉਹਦੀ ਤਫਤੀਸ਼ ਜਿਹੜੀ ਹੈ ਪੁੱਛਗਿੱਛ ਲਗਾਤਾਰ ਚੱਲ ਰਹੀ ਹੈਗੀ। ਕੀ ਨੇ ਰਿਪੋਰਟਾਂ CBI ਦੀਆਂ? ਅਜੇ ਤੱਕ ਜਨਤਕ ਤੌਰ ਤੇ CBI ਨੇ ਅਧਿਕਾਰਤ ਤੌਰ ਤੇ ਕੁਛ ਨਹੀਂ ਦੱਸਿਆ, ਸਿਰਫ ਇੰਨਾ ਹੀ ਹੈ ਕਿ ਉਹਨਾਂ ਨੇ FIR ਜਿਹੜੀ ਹੈ ਉਹ ਜਨਤਕ ਕਰ ਦਿੱਤੀ ਸੀਗੇ, ਦੋ ਕੇ ਦਿੱਤੀ ਸੀ, ਜੋ ਕਿ 251 ਪੇਜ ਦਾ ਇੱਕ ਵੱਡਾ ਇਤਿਹਾਸਕ ਡਾਕੂਮੈਂਟ ਜਿਹੜਾ ਹੈ CBI ਨੇ ਬਣਾ ਦਿੱਤਾ ਉਸ FIR ਨੂੰ। ਤੇ ਉਸ ਤੋਂ ਬਾਅਦ ਇਹ ਤਾਜ਼ਾ ਗਤੀਵਿਧੀਆਂ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਣਦੀਆਂ ਸੀ। ਇਸ ਮਾਮਲੇ ਦੇ ਵਿੱਚ ਜੋ ਵੀ ਕੁਝ ਹੋਊ ਤੁਹਾਡੇ ਨਾਲ ਅਪਡੇਟ ਜਿਹੜੀ ਹੈ ਅਸੀਂ ਸਾਂਝੀ ਕਰਦੇ ਰਹਾਂਗੇ। ਦੋਸਤੋ, ਇਹਦੇ ਨਾਲ ਜਿਹੜੀ ਅਗਲੀ ਖਬਰ ਹੈ ਕਿ ਪੰਜਾਬ ਦੇ ਵਿੱਚ ਪੱਕੇ ਤੌਰ ਤੇ DGP ਦੀ ਨਿਯੁਕਤੀ ਹੋ ਗਈ। ਵੈਸੇ ਤਾਂ ਗੌਰਵ ਯਾਦਵ ਜਿਹੜੇ ਹੈ 2022 ਤੋਂ ਲੈ ਕੇ, ਜੁਲਾਈ 2022 ਤੋਂ ਲੈ ਕੇ ਕਾਰਜਕਾਰੀ DGP ਸੀ, ਭਾਵੇਂ DGP ਦੇ ਤੌਰ ਤੇ ਕੰਮ ਕਰਦੇ ਹੀ ਆ ਰਹੇ ਨੇ। ਅਕਤੂਬਰ 2026 ਦੇ ਵਿੱਚ ਆ ਕੇ ਉਹਨਾਂ ਦੀਆਂ ਸੇਵਾਵਾਂ ਨੇ ਜਿਹੜੀਆਂ ਉਹ ਪੱਕੇ ਤੌਰ ਤੇ ਨਿਯਮਤ ਕਰ ਦਿੱਤੀਆਂ ਗਈਆਂ। ਹੁਣ ਇਹ ਮੁੱਢ ਕਿਉਂ ਵੱਜਦਾ ਹੈ? ਵੈਸੇ ਤਾਂ ਸਰਕਾਰਾਂ ਦਾ ਅਧਿਕਾਰ ਖੇਤਰ ਹੈ ਕਿਸੇ ਮਰਜ਼ੀ ਵਿਅਕਤੀ ਨੂੰ DGP ਲਾਉਣ।

ਇਹਨੂੰ ਮਰਜ਼ੀ ਉਹ ਚੀਫ ਸੈਕਟਰੀ ਲਾਉਣ। ਤਾਂ ਪ੍ਰਕਾਸ਼ ਸਿੰਘ ਨਾਮੀ ਇੱਕ ਪੁਲਿਸ ਆਫਿਸਰ ਸੀਗੇ ਉੱਤਰ ਪ੍ਰਦੇਸ਼ ਕਾਡਰ ਦੇ, ਉਹਨਾਂ ਨੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਕਿ ਜਿਹੜੀ ਪੁਲਿਸ ਹੈ ਉਹ ਇੱਕ ਤਰ੍ਹਾਂ ਨਾਲ ਰੂਲਿੰਗ ਪਾਰਟੀਆਂ ਦਾ ਹਥਿਆਰਬੰਦ ਦਸਤਾ ਜਿਹੜੀ ਹੈ ਉਹ ਦਿਖਾਈ ਦਿੰਦੀ ਹੈ। ਇਸ ਲਈ ਜਿਹੜੀ ਡੀਜੀਪੀ ਦੀ ਨਿਯੁਕਤੀ ਹੈ ਇੱਕ ਤਾਂ ਉਹ ਪੱਕੇ ਤੌਰ ਤੇ ਪੂਰਨ ਤੌਰ ਤੇ ਹੋਵੇ, ਘੱਟੋ ਘੱਟ ਨਿਯਮਤ ਸਮਾਂ ਹੋਵੇ ਤੇ ਨਾਲ ਹੀ ਕੋਈ ਦਖਲ ਨਾ ਹੋਵੇ ਉਹਦੇ ਲਈ, ਕੋਈ ਰੂਲ ਉਹਦੇ ਲਈ ਕੋਈ ਨਿਯਮ ਅਜਿਹੇ ਹੋਣ ਜਿਹਦੇ ਨਿਰਪੱਖ ਲੱਗੇ ਕਿ ਇਹ ਨਿਯੁਕਤੀ ਜਿਹੜੀ ਹੈ ਨਿਰਪੱਖ ਹੈ। ਹੁਣ ਮਾਨਯੋਗ ਸੁਪਰੀਮ ਕੋਰਟ ਨੇ ਆਰਡਰ ਕਰਤੇ ਕਿ ਯੂਪੀਐਸਸੀ ਜਿਹੜੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਹੈ, ਜਿਹੜੇ ਆਈਏਐਸ ਆਈਪੀਐਸ ਅਫਸਰਾਂ ਨੂੰ ਹੋਰ ਅਫਸਰਾਂ ਨੂੰ ਚੁਣ ਕੇ ਭੇਜਦੀ ਹੈ, ਵੀ ਉਹ ਪੰਜਾਬ ਦੇ ਵਿੱਚ ਡੀਜੀਪੀ ਰੈਂਕ ਦੇ ਜਿੰਨੇ ਵੀ ਆਫਿਸਰ ਹੋਣਗੇ, ਪੁਲਿਸ ਅਫਸਰ ਹੋਣਗੇ, ਉਹਨਾਂ ਦੇ ਵਿੱਚੋਂ ਤਿੰਨ ਅਫਸਰਾਂ ਦਾ ਜਿਹੜੇ ਚੰਗੇ ਅਕਸ ਵਾਲੇ ਹੋਣਗੇ, ਜਿਨ੍ਹਾਂ ਦਾ ਸਰਵਿਸ ਰਿਕਾਰਡ ਠੀਕ ਹੈ, ਉਹਨਾਂ ਦੀ ਚੋਣ ਕਰਕੇ ਸਟੇਟ ਪੁਲਿਸ ਨੂੰ ਕਹੋ ਵੀ ਇਹਨਾਂ ਤਿੰਨਾਂ ਚੋਂ ਜਿਹੜਾ ਮਰਜ਼ੀ ਲਾ ਲਓ। ਹੁਣ ਪੰਜਾਬ ਦੇ ਵਿੱਚ ਪਹਿਲੀ ਨਿਯੁਕਤੀ ਹੋਈ ਸੀ ਦਿਨਕਰ ਗੁਪਤਾ ਦੀ ਇਸੇ ਪੈਨਲ ਦੇ ਵਿੱਚੋਂ, ਉਦੋਂ ਵੱਡੇ ਵੱਡੇ ਜਿਹੜੇ ਖਿਲਾੜੀ ਸੀਗੇ ਉਹ ਦਰਕਿਨਾਰ ਕਰ ਦਿੱਤੇ ਗਏ ਯੂਪੀਐਸਸੀ ਵੱਲੋਂ, ਮੁਹੰਮਦ ਮੁਸਤਫਾ ਦਾ ਨਾਂ ਹੀ ਉਸ ਪੈਨਲ ਦੇ ਵਿੱਚ ਨਹੀਂ ਸੀ ਆਇਆ, ਹੋਰ ਵੀ ਕਈ ਆਫਿਸਰਸ ਦਾ ਜਿਹੜਾ ਉਹ ਨਾਮ ਉਸ ਪੈਨਲ ਦੇ ਵਿੱਚ ਨਹੀਂ ਸੀ ਆਇਆ। ਹੁਣ ਤੁਸੀਂ ਹੈਰਾਨੀ ਦੀ ਗੱਲ ਦੇਖੋ ਵੀ ਦਿਨਕਰ ਗੁਪਤਾ ਦੀ ਵੀ ਨਿਯੁਕਤੀ ਇਸੇ ਤਰ੍ਹਾਂ 2 ਸਾਲ ਲਈ ਕੀਤੀ ਗਈ ਸੀ ਜਿਸ ਤਰ੍ਹਾਂ ਅੱਜ ਗੌਰਵ ਯਾਦਵ ਦੀ ਨਿਯੁਕਤੀ 2 ਸਾਲ ਲਈ ਕੀਤੀ ਗਈ ਹੈ, ਪਰ ਜਦੋਂ ਚਰਨਜੀਤ ਸਿੰਘ ਚੰਨੀ 2021 ਦੇ ਵਿੱਚ ਚੀਫ ਮਿਨਿਸਟਰ ਬਣਦੇ ਨੇ ਤਾਂ ਪਹਿਲੇ ਦਿਨ ਤੋਂ ਹੀ ਦਿਨਕਰ ਗੁਪਤਾ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਦਫ਼ਤਰ ਨਹੀਂ ਆਉਣਾ, ਜਵਾਨੀ ਤੌਰ ਤੇ ਕਿਹਾ ਹੁੰਦਾ, ਲਿਖਤੀ ਤੌਰ ਤੇ ਅਜਿਹੇ ਆਰਡਰ ਨਹੀਂ ਹੁੰਦੇ, ਤੇ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਕਾਰਜਕਾਰੀ ਡੀਜੀਪੀ ਲਗਾ ਦਿੱਤਾ ਗਿਆ। ਇਕਬਾਲਪ੍ਰੀਤ ਸਿੰਘ ਸਹੋਤਾ ਤੋਂ ਬਾਅਦ ਸਿਧਾਰਥ ਚੱਟੋਪਾਧਿਆਏ ਨੂੰ ਕਾਰਜਕਾਰੀ ਡੀਜੀਪੀ ਲਗਾ ਦਿੱਤਾ ਗਿਆ। ਇੱਕ ਤਰ੍ਹਾਂ ਨਾਲ ਚਰਨਜੀਤ ਸਿੰਘ ਚੰਨੀ ਦੀ ਬਹੁਤ ਥੋੜੇ ਕਾਰਜਕਾਲ ਦੇ ਵਿੱਚ, 111 ਦੇ ਦਿਨਾਂ ਦੇ ਕਾਰਜਕਾਲ ਦੇ ਵਿੱਚ 2 DGP ਜਿਹੜੇ ਆ ਕਾਰਜਕਾਰੀ ਰਹੇ। ਦਿਨਕਰ ਗੁਪਤਾ ਜਿਹੜਾ ਯੂਪੀਐਸਸੀ ਦੇ ਪੈਨਲ ਚ ਚੁਣਿਆ ਗਿਆ ਸੀ ਉਹਨੂੰ ਘਰੇ ਬਿਠਾ ਦਿੱਤਾ ਗਿਆ। ਤਾਂ ਤੁਸੀਂ ਦੱਸੋ ਵੀ ਫਿਰ ਸੁਪਰੀਮ ਕੋਰਟ ਦੇ ਆਰਡਰ, ਯੂਪੀਐਸਸੀ ਦਾ ਪੈਨਲ ਕਿਹੜਾ ਅੜਿੱਕਾ ਬਣਿਆ? ਸਰਕਾਰ ਜੋ ਮਰਜ਼ੀ ਕਰੇ, ਜਿਹਨੂੰ ਮਰਜ਼ੀ ਘਰੇ ਤੋਰ ਦੇ, ਥੋੜਾ ਜਿਹਾ ਕਹਿਣ ਦੀ ਲੋੜ ਹੈ ਵੀ ਤੇਰੇ ਘਰੇ ਵਿਜੀਲੈਂਸ ਭੇਜ ਦਿੰਦੇ ਆ, ਤੈਨੂੰ ਚਾਰਜਸ਼ੀਟ ਕਰ ਦਿੰਦੇ, ਆਈਏਐਸ ਆਈਪੀਐਸ ਅਫਸਰਾਂ ਦਾ ਪੈਰ ਹੀ ਨਹੀਂ ਹੁੰਦੇ ਉਹਦਾ, ਘਰੇ ਮਾਈ ਬਾਪ ਹਜ਼ੂਰ ਜੋ ਮਰਜ਼ੀ ਕਰੋ, ਅੱਜ ਭਾਵੇਂ ਗੌਰਵ ਯਾਦਵ ਨੂੰ ਜੋ ਮਰਜ਼ੀ ਕਹਿ ਦੇ, ਜਦੋਂ ਪਾਸੇ ਕਰਨਾ ਹੋਇਆ ਤਾਂ ਸਰਕਾਰਾਂ ਦੇ ਹੱਥ ਬਹੁਤ ਕੁਛ ਹੈ, ਬਹੁਤ ਤਾਕਤ ਹੁੰਦੀ ਹੈ। ਉਹਦੇ ਲਈ ਸਭ ਤੋਂ ਵੱਡੀ ਐਗਜ਼ਾਮਪਲ ਲਓ, ਜਦੋਂ 2022 ਦੀਆਂ ਚੋਣਾਂ ਹੋਈਆਂ, ਚੋਣਾਂ ਦਾ ਜਿਹੜੇ ਐਲਾਨ ਹੋਣਾ ਸੀ ਇਲੈਕਸ਼ਨ ਕਮਿਸ਼ਨ ਨੇ, ਜਿਸ ਦਿਨ ਚੋਣਾਂ ਡਿਕਲੇਅਰ ਕਰਨੀਆਂ ਸੀ, ਜਿਹਦੇ ਇਲੈਕਸ਼ਨ ਕੋਡ ਲੱਗਣਾ ਸੀ, ਉਸੇ ਦਿਨ ਬੀਕੇ ਭਾਵੜਾ ਨਾਂ ਦੇ ਆਈਪੀਐਸ ਅਫਸਰ, ਸੀਨੀਅਰ ਆਈਪੀਐਸ ਅਫਸਰ, ਜੋ ਕਿ 1987 ਬੈਚ ਦੇ ਹੀ ਆਈਪੀਐਸ ਅਫਸਰ ਸੀਗੇ, ਦਿਨਕਰ ਗੁਪਤਾ ਦੇ ਹੀ ਬੈਚਮੇਟ, ਉਹਨੂੰ ਡੀਜੀਪੀ ਨਿਯੁਕਤ ਕਰ ਦਿੱਤਾ ਜਾਂਦਾ। ਸਰਕਾਰ ਬਦਲ ਜਾਂਦੀ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, 2 ਸਾਲਾਂ ਲਈ ਉਹ ਨਿਯੁਕਤੀ ਕੀਤੀ ਗਈ ਸੀ, ਜੁਲਾਈ ਦੇ ਵਿੱਚ ਉਹਨੂੰ ਘਰੇ ਤੋਰ ਦਿੱਤਾ ਗਿਆ 6 ਮਹੀਨਿਆਂ ਚ, ਫਿਰ ਕਿੱਥੇ ਗਏ ਜੀ ਯੂਪੀਐਸਸੀ ਦੇ ਨਿਯਮ, ਕਿੱਥੇ ਗਏ ਸੁਪਰੀਮ ਕੋਰਟ ਦੇ ਆਰਡਰ? ਉਦੋਂ ਬਾਅਦ ਗੌਰਵ ਯਾਦਵ ਨੂੰ ਜਿਹੜਾ ਹੈ ਕਾਰਜਕਾਰੀ ਡੀਜੀਪੀ ਲਗਾ ਦਿੱਤਾ ਜਾਂਦਾ। ਤਾਂ ਇਹ ਨੇ ਹੁਕਮ, ਜਦੋਂ ਸਰਕਾਰਾਂ ਆਪਦੀ ਮਨਮਰਜ਼ੀ ਨਾਲ ਫੈਸਲਾ ਲੈ ਸਕਦੀਆਂ, ਸਰਕਾਰਾਂ ਚਾਹੁਣ ਕਾਰਜਕਾਰੀ ਡੀਜੀਪੀ ਨਾਲ 4-4 ਸਾਲ ਦਾ ਸਮਾਂ ਲੰਘਾ ਸਕਦੀਆਂ ਨੇ, ਫਿਰ ਕਿਹੜੇ ਆਰਡਰ ਸੁਪਰੀਮ ਕੋਰਟ ਦੇ ਕਿਹਦੇ ਉੱਤੇ ਡਿੱਗ ਪਏ, ਕਿਹੜੇ ਅੜਿੱਕਾ ਬਣੇ? ਫਿਰ ਦੂਜੀ ਗੱਲ, ਸਿਤਮ ਜ਼ਰੀਫੀ ਦੇਖੋ, ਜਿਹੜੀ ਵਿਰੋਧੀ ਧਿਰ ਰੌਲਾ ਪਾਉਂਦੀ ਹੈ ਵੀ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੈ ਜੀ, ਅੱਜ ਤੱਕ ਆਮ ਆਦਮੀ ਪਾਰਟੀ ਨੇ ਜੋ ਕਾਰਜਕਾਰੀ ਡੀਜੀਪੀ ਲਾਇਆ ਹੋਇਆ ਸੀ, ਕਾਂਗਰਸ ਨੇ, ਭਾਰਤੀ ਜਨਤਾ ਪਾਰਟੀ ਨੇ, ਸ਼੍ਰੋਮਣੀ ਅਕਾਲੀ ਦਲ ਨੇ ਡੀਜੀਪੀ ਦੀ ਨਿਯੁਕਤੀ ਚੈਲੰਜ ਕੀਤੀ ਕਿ ਪੰਜਾਬ ਦੇ ਵਿੱਚ ਪੱਕਾ ਡੀਜੀਪੀ ਨਹੀਂ ਲਾਇਆ, ਬਿਆਨ ਬੇਸ਼ੱਕ ਵਿਕਰਮ ਮਜੀਠੀਆ ਨੇ ਬਥੇਰੇ ਦਿੱਤੇ ਕਾਰਜਕਾਰੀ ਡੀਜੀਪੀ, ਕਿਉਂ ਨਹੀਂ ਚੈਲੰਜ ਕੀਤਾ? ਵੀ ਇਹਦਾ ਮਤਲਬ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਉਸ ਲੈਵਲ ਤੇ ਸਾਰੇ ਮਿਲੇ ਹੁੰਦੇ ਨੇ, ਉੱਥੇ ਕੋਈ ਫਰਕ ਨਹੀਂ, ਚਾਹੇ ਡੀਜੀਪੀ ਹੈ, ਚੀਫ ਸੈਕਟਰੀ ਹੈ, ਉਹਨਾਂ ਨਾਲ ਕੋਈ ਨਹੀਂ ਵਿਗਾੜਨਾ ਚਾਹੁੰਦਾ, ਇੱਕ ਦੂਜੇ ਦੀਆਂ ਰਾਜਨੀਤਿਕ ਤੌਰ ਤੇ ਜੁੱਤਮ ਜੁੱਤੀ ਹੋਣ ਦੀਆਂ, ਲੱਤਾਂ ਖਿੱਚਣ ਦੀਆਂ, ਕਿਰਦਾਰ ਕੁਸ਼ੀ ਕਰਨ ਦੀਆਂ, ਉਹਦੇ ਚ ਕੋਈ ਕਸਰ ਨਹੀਂ ਛੱਡੀ ਜਾਂਦੀ। ਜਿੱਥੇ ਗੱਲ ਆਉਂਦੀ ਹੈ ਵੀ ਨਿਯਮਾਂ ਨੂੰ ਕੌਣ ਲਾਗੂ ਕਰੂ, ਸੁਪਰੀਮ ਕੋਰਟ ਦੇ ਆਰਡਰਾਂ ਨੂੰ ਕੌਣ ਲਾਗੂ ਕਰੂ, ਕੋਈ ਬੋਲਿਆ? ਕੋਈ ਨਹੀਂ ਬੋਲਿਆ, ਕੋਈ ਉੱਪਰਲੀ ਅਦਾਲਤ ਚ ਗਿਆ? ਬਿਲਕੁਲ ਨਹੀਂ ਗਿਆ, ਕਿਤੇ ਨਹੀਂ ਗਿਆ। ਚਲੋ, ਪੰਜਾਬ ਨੂੰ ਜਿਹੜਾ ਡੀਜੀਪੀ ਪੱਕੇ ਤੌਰ ਤੇ ਮਿਲ ਗਿਆ, ਇਸ ਗੱਲ ਲਈ ਪੰਜਾਬ ਵਧਾਈ ਦਾ ਪਾਤਰ ਹੈ। ਗੌਰਵ ਯਾਦਵ ਹੋਣੀ ਹੁਣ ਕਿੰਨਾ ਚਿਰ ਅੱਗੇ ਜਿਹੜੇ ਪੱਕੇ ਡੀਜੀਪੀ ਦੇ ਤੌਰ ਤੇ ਕੰਮ ਕਰਦੇ ਆ, ਇਹਦੇ ਚ ਇੱਕ ਮਹੱਤਵਪੂਰਨ ਗੱਲ ਇਹ ਹੁੰਦੀ ਵੀ ਪੱਕੇ ਡੀਜੀਪੀ ਨੂੰ ਇੱਕ ਪਰਮਾਨੈਂਟ ਸਕੇਲ ਮਿਲਦਾ, ਜਿਹਦੇ ਕਰਕੇ ਆਈਪੀਐਸ ਅਫਸਰਾਂ ਨੂੰ ਵੀ ਹੁੰਦਾ ਕਿ ਸਾਨੂੰ ਜਿਹੜਾ ਸਕੇਲ ਹੈ ਉਹ ਮਿਲਣਾ ਚਾਹੀਦਾ। ਦੋਸਤੋ, ਇਹਦੇ ਨਾਲ ਜਿਹੜੀ ਅਗਲੀ ਖਬਰ ਜਿਹੜੀ ਹੈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਇੱਕ ਵੀਡੀਓ ਜਿਹੜੀ ਹੈ ਵਾਇਰਲ ਹੋਈ ਸੀ, ਉਹਨਾਂ ਦੀ ਪਾਰਟੀ ਨੇ ਇੱਕ ਈਵੈਂਟ ਕਹਿੰਦੇ ਆ ਕਰਾਇਆ ਸੀਗਾ ਜੈਨ ਜ਼ੀ ਨੂੰ ਐਡਰੈਸ ਕਰਨ ਲਈ, ਜਿਹੜਾ ਉਹਨਾਂ ਨੂੰ ਜਿਹੜੀ ਟ੍ਰੋਲਿੰਗ ਹੋਈ ਹੈ ਉਹ ਬੜੀ ਹੀ ਅਨਫਾਰਚੂਨੇਟ ਹੈ। ਵੱਖ ਵੱਖ ਤੁਸੀਂ ਫੇਸਬੁੱਕ ਦੇ ਜਿਹੜੇ ਪੇਜਾਂ ਤੇ ਦੇਖ ਸਕਦੇ ਹੋ ਕਿਵੇਂ, ਚਾਹੇ ਉਹ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦਾ ਗੀਤ ਹੋਵੇ ਜਾਂ ਕੋਈ ਹੋਰ ਲੱਚਰ ਗੀਤ ਹੋਵੇ, ਉਹ ਗੀਤ ਫਿਲਮਾ ਕੇ
ਸੁਖਵੀਰ ਸਿੰਘ ਬਾਦਲ ਦੀ ਕਿਰਦਾਰ ਕੁਸ਼ੀ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇੱਥੋਂ ਤੱਕ ਕਿ ਟਵੀਟ ਵੀ ਬਹੁਤ ਸਾਰੇ ਪੱਤਰਕਾਰਾਂ ਨੇ

ਕੀਤੇ ਕਿ ਜਿਸ ਅਕਾਲੀ ਦਲ ਦਾ ਸ਼ਾਨਾ ਮਤਾ ਇਤਿਹਾਸ ਰਿਹਾ, ਜਿਸ ਅਕਾਲੀ ਦਲ ਦਾ ਜਿਹੜਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ, ਖੂਨ ਨਾਲ ਸਿੰਜਿਆ ਹੋਇਆ ਜਿਹੜਾ ਇਤਿਹਾਸ ਹੈ, ਜਿਸ ਪਾਰਟੀ ਦੀਆਂ ਨੀਹਾਂ ਦੇ ਵਿੱਚ ਸ਼ਹੀਦਾਂ ਦਾ ਖੂਨ ਹੈ, ਉਸ ਪਾਰਟੀ ਦੇ ਪ੍ਰਧਾਨ ਸਟੇਜ ਤੇ ਇੱਕ ਬੀਬੀ ਨਾਲ ਖੜੇ ਹੈ ਤੇ ਬੀਬੀ ਨਾਲ ਖੜੇ ਹੈ ਜਿਹੜੇ ਉਸ ਤਰ੍ਹਾਂ ਦੇ ਗੀਤ ਜਿਹੜੇ ਆ ਚੱਲ ਰਹੇ ਹੈ, ਜਿੱਥੇ ਕਿਤੇ ਅਕਾਲੀ ਦਲ ਦੀਆਂ ਸਟੇਜਾਂ ਤੇ ਢਾਡੀ ਵਾਰਾਂ ਗਾਉਂਦੇ ਹੁੰਦੇ ਸੀ ਯੋਧਿਆਂ ਦੀਆਂ, ਜਿੱਥੇ ਗੁਰਬਾਣੀ ਪ੍ਰਵਾਹ ਚੱਲਦਾ ਸੀ, ਜਿੱਥੇ ਕਥਾ ਪ੍ਰਵਾਹ ਚੱਲਦਾ ਸੀ, ਉੱਥੇ ਅੱਜ ਬੀਬੀਆਂ ਨਾਲ ਖੜ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਇੱਕ ਵੀਡੀਓ ਆਈ ਸੀ ਉਹਨੂੰ ਲੈ ਕੇ ਅਕਾਲੀ ਦਲ ਭਾਰੀ ਟ੍ਰੋਲ ਦਾ ਜਿਹੜਾ ਉਹ ਸਾਹਮਣਾ ਕਰ ਰਿਹਾ ਹੈ ਤੇ ਇਹਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਅਮਰਜੀਤ ਸਿੰਘ ਚਾਵਲਾ ਦੇ ਕੇਸ ਦੇ ਵਿੱਚ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਟ੍ਰੋਲਿੰਗ ਹੋਈ, ਉਸੇ ਤਰ੍ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਕੋਈ ਕੰਪਨੀ ਹਾਇਰ ਕੀਤੀ ਹੈ, ਜਿਹੜੀ ਉਹਨਾਂ ਦੇ ਨਵੇਂ ਨਕੋਰ ਜਥੇਦਾਰ ਸਹਿਬਾਨ ਨੇਗੇ, ਜਿਹੜੇ ਉਹਨਾਂ ਦੇ ਨਵੇਂ ਸਲਾਹਕਾਰ ਬਣੇ ਹੋਏ ਨੇਗੇ, ਉਹਨਾਂ ਨੇ ਜਿਹੜੀਆਂ ਕੰਪਨੀਆਂ ਹਾਇਰ ਕੀਤੀਆਂ ਨੇ ਉਹਨਾਂ ਦੀ ਇਹ ਐਡਵਾਈਸ ਸੀਗੀ। ਅਕਾਲੀ ਦਲ ਦੇ ਆਗੂਆਂ ਨੇ ਖੁਦ ਹੀ ਮੰਨਿਆ ਕਿ ਜਿਹੜੀ ਉਹ ਸਲਾਹ ਸੀ ਸਾਨੂੰ ਪੁੱਠੀ ਪੈਂਦੀ ਦਿਖਾਈ ਦਿੰਦੀ ਹੈ। ਦੇਖਦੇ ਹਾਂ ਇਹਨਾਂ ਪੁੱਠੀਆਂ ਸਲਾਹਾਂ ਤੋਂ ਬਚਣ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਕਿਸ ਤਰ੍ਹਾਂ ਦਾ ਰਾਹ ਅਖਤਿਆਰ ਕਰਦੇ ਨੇ ਜਾਂ ਆਪਣੇ ਸਲਾਹਕਾਰਾਂ ਨੂੰ ਬਦਲ ਕੇ ਸ਼ਾਨਾ ਮਤੇ ਇਤਿਹਾਸ ਨੂੰ ਅੱਗੇ ਤੋਰਨ ਦਾ ਰਾਹ ਫੜਦੇ ਨੇ, ਇਹ ਵੀ ਦੇਖਣ ਵਾਲੀ ਗੱਲ ਹੋਊ ਦੋਸਤੋ। ਇਹਦੇ ਨਾਲ

0: ਓਹੋ ਅੱਜ ਫੇਰ ਨੀ ਲੋਡ ਮਿਲਿਆ
1: ਕੀ ਹੋਇਆ
0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
3: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
4: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
5: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
4: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-6176496 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
6: जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस

0: करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी, 6477022023, 647-702, V23,
1: लाइसेंस नंबर 10394।
2: वाहेगुरु जी का खालसा, वाहेगुरु जी की फतेह। 28वीं सालाना सिख नेशन खूनदान मुहिम दा समा आ गया है। नवंबर 1984 विच होए सिख कतलेआम दी याद दे विच ए मुहिम हर साल नवंबर महीने दे विच चलाई जांदी है। आओ 1984 दी सिख नसलकुशी दे मजलूमा दी याद दे विच एक एक बूंद नाल किसे दी जिंदगी रोशन करिए। सिख नेशन दा ए उपराला मानवता दी सेवा, चढ़दी कला, सरबत दे भले ते निष्काम सेवा दा प्रतीक है। कैनेडियन ब्लड सर्विसेज वास्ते कैलगरी वासियां कोल इस वारी 3 बार खूनदान करन दा मौका है। 7 नवंबर, 14 नवंबर अते 21 नवंबर नू ग्रैंड कॉन्फ्रेंस सेंटर कैलगरी दे विच खूनदान करन लई बुकिंग करवाओ। बुकिंग करवाउण लई जां वधेरे जानकारी लई तुसीं संपर्क कर सकदे हो बिल कालो जी नू 403-617-9045 ते, जां फिर कॉल कर लो तरसेम प्रहार होरां नू 403-701-1308 ते।
3: कैनेडा विच रहंदियां इंश्योरेंस दी बहुत अहमियत है। किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, RESP दियां वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो।
2: कैनेडा दे विच अपना घर लेना हर किसे दा सुपना हुंदा है,
4: पर अक्सर मॉर्गेज दियां मुश्किल शर्तां, बैंक दियां उलझणां ते वध रहे इंटरेस्ट रेट इस सुपने नूं साडे तों दूर कर दिंदे ने।
2: पर हुण तुहानूं फिकर करन दी लोड़ नहीं, मॉर्गेज ब्रोकर अमृता औलख तुहाडा सुपना करनगे साकार।
4: चाहे तुसीं फर्स्ट टाइम होम बायर हो, अपना मॉर्गेज रीफाइनेंस करवा रहे हो, जां इन्वेस्टमेंट प्रॉपर्टी लै रहे हो।
2: ए पंजाबी, हिंदी अते उर्दू विच वी तुहानूं बिलकुल सही, इमानदार अते फायदे दी सलाह देणगे।
4: अमृता औलख, मॉर्गेज आर्किटेक्ट्स, अज ही कॉल करो 587-500-0276।
2: ਤੁਹਾਡੇ ਘਰ ਦੀ ਗੱਲ ਅਮਰਤਾ ਔਲਖ ਕਰੇਗੀ ਹੱਲ। ਸਤਿ ਸ੍ਰੀ ਅਕਾਲ ਕੈਲਗਰੀ, ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ?
4: ਆ ਜਾਓ ਫਿਰ, ਦੇਰ ਕਿਸ ਗੱਲ ਦੀ, ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਇਟੀ।
2: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ, ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ, ਤਾਜ਼ਗੀ ਅਤੇ ਲਾਜਵਾਬ ਸਵਾਦ। ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਇਨਿੰਗ ਵੀ ਹੈ।
4: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ, ਦਿਨ ਦੇਖਣ ਦੀ ਲੋੜ ਨਹੀਂ, ਘੜੀ ਦੇਖਣ ਦੀ ਲੋੜ ਨਹੀਂ। ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫਤੇ ਦੇ 7 ਦਿਨ।
2: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ, ਸਿਟੀਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ, 403-936-7777, 403-936-7777, ਮਦਰ ਇੰਡੀਆ ਰੈਸਟੋਰੈਂਟ। ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ, ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਤੇ। ਕਮਰਸ਼ੀਅਲ ਪ੍ਰਾਪਰਟੀ ਖਰੀਦਣੀ, ਵੇਚਣੀ ਜਾਂ ਲੀਜ਼ ਕਰਨੀ ਹੈ, ਐਪੀ ਭੁੱਲਰ, ਰਾਇਲ ਲੇਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ। 21 ਸਾਲਾਂ ਦਾ ਤਜਰਬਾ, ਭਰੋਸੇਯੋਗ ਸੇਵਾ, ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਭੁੱਲਰ 403-667-7035, 403-667-7035। ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ, ਸਹੀ ਮੌਕਾ ਤੇ ਸਹੀ ਫੈਸਲਾ। ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ,
5: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਲਡਨ ਰਿਜ ਡੈਂਟਲ ਸੈਂਟਰ।
2: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ, ਕਲੀਨਿੰਗ, ਫਿਲਿੰਗ, ਦੰਦ ਕੱਢਣ, ਰੂਟ ਕਨਾਲ, ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ।
5: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ, ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ।
2: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ
5: ਸੈਡਲ ਰਿਜ ਡੈਂਟਲ ਸੈਂਟਰ।

0: ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ ਨਾਰਥ ਈਸਟ
1: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026 403-730-2026 ਸੈਡਲ ਰਿਜ ਡੈਂਟਲ ਸੈਂਟਰ ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ
2: ਦੀ ਸਿਆਸਤ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਇਹ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਪ੍ਰਧਾਨ ਨੇ ਜਿਹੜੇ ਅੰਮ੍ਰਿਤਪਾਲ ਸਿੰਘ ਜਿਹੜੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਬਾਰੇ ਕਿਹਾ ਜਾ ਰਿਹਾ ਕਿ ਉਹ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਮੁਕਾਬਲੇ ਚੋਣ ਲੜਨਗੇ ਪਿਛਲੀਆਂ ਦੋ ਤਿੰਨ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਦੇਖਿਆ ਜਾਵੇ ਤਾਂ ਵੱਡੇ ਲੀਡਰ ਨੇ ਜਿਹੜੇ ਇੱਕ ਦੂਜੇ ਨੂੰ ਲਲਕਾਰ ਦੇ ਅਸੀਂ ਦੇਖੇ ਗਏ ਨੇ ਉਹਦੇ ਰਿਜ਼ਲਟ ਕਿਸ ਤਰ੍ਹਾਂ ਨਿਕਲਦੇ ਨੇ ਇਹ ਇੱਕ ਵੱਖਰੀ ਗੱਲ ਹੈ ਆਮ ਤੌਰ ਤੇ ਪਹਿਲਾਂ ਵਰਤਾਰਾ ਇਹ ਹੁੰਦਾ ਸੀ ਕਿ ਵੱਡੇ ਲੀਡਰ ਇੱਕ ਦੂਜੇ ਦੇ ਖਿਲਾਫ ਚੋਣ ਨਹੀਂ ਸੀ ਲੜਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇੱਕ ਵਾਰੀ ਇਹ ਖੁਲਾਸਾ ਕੀਤਾ ਸੀ ਕਿ ਇੱਕ ਵਾਰ ਹਰਚਰਨ ਸਿੰਘ ਬਰਾੜ ਅਤੇ ਪ੍ਰਕਾਸ਼ ਸਿੰਘ ਬਾਦਲ ਉਹ ਕਹਿੰਦੇ ਮੈਂ ਤੇ ਹਰਚਰਨ ਸਿੰਘ ਬਰਾੜ ਇੱਕ ਵਾਰ ਆਮੋ ਸਾਹਮਣੇ ਚੋਣ ਲੜੀ ਇੱਕ ਨੇ ਤਾਂ ਹਾਰਨੀ ਸੀ ਇੱਕ ਨੇ ਜਿੱਤਣਾ ਸੀ ਤੇ ਬਾਦਲ ਸਾਹਿਬ ਉਸ ਚੋਣ ਦੇ ਵਿੱਚ ਨਮੋਸ਼ੀ ਭਰੀ ਹਾਰ ਜਿਹੜੀ ਹੈ ਉਹ ਹਾਰ ਗਏ ਸੀ ਉਹਨਾਂ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਹ ਕਹਿ ਲਓ ਤਾਂ ਕਹਿੰਦੇ ਉਸ ਤੋਂ ਬਾਅਦ ਅਸੀਂ ਫੈਸਲਾ ਕਰ ਲਿਆ ਵੀ ਬਰਾੜ ਪਰਿਵਾਰ ਅਤੇ ਬਾਦਲ ਪਰਿਵਾਰ ਇੱਕ ਦੂਜੇ ਦੇ ਮੁਕਾਬਲੇ ਚੋਣ ਨਹੀਂ ਲੜਨਗੇ ਹਾਲਾਂਕਿ 1996 ਦੇ ਵਿੱਚ ਇੱਕ ਅਜਿਹਾ ਦੌਰ ਆਇਆ ਜਦੋਂ ਹਰਚਰਨ ਸਿੰਘ ਬਰਾੜ ਦੀ ਬੇਟੀ ਬਬਲੀ ਬਰਾੜ ਅਤੇ ਸੁਖਵੀਰ ਸਿੰਘ ਬਾਦਲ ਨੇ ਆਮੋ ਸਾਹਮਣੇ ਪਾਰਲੀਮੈਂਟ ਦੀ ਇਲੈਕਸ਼ਨ ਫਰੀਦਕੋਟ ਤੋਂ ਲੜੀ ਸੀ ਤੇ ਸੁਖਵੀਰ ਸਿੰਘ ਬਾਦਲ ਉਸ ਚੋਣ ਦੇ ਵਿੱਚ ਜੇਤੂ ਰਹੇ ਸੀ ਤਾਂ ਜਦੋਂ 2002 ਦਾ ਜਿਹੜਾ ਦੌਰ ਆਉਂਦਾ ਕਿਉਂਕਿ ਉਦੋਂ ਇੱਕ ਦੂਜੇ ਨੂੰ ਲਲਕਾਰਦਾ ਆਉਂਦਾ ਕੈਪਟਨ ਅਮਰਿੰਦਰ ਸਿੰਘ ਸਟੇਜਾਂ ਤੋਂ ਲਲਕਾਰਦੇ ਨੇ ਮੈਂ ਡਾਂਗ ਨਾਲ ਸਿੱਧੇ ਕਰ ਦੂ ਮੈਂ ਖੂੰਡੇ ਨਾਲ ਸਿੱਧੇ ਕਰ ਦੂ ਮੈਂ ਲੰਮੇ ਪਾ ਦੂ ਉਹ ਦੌਰ ਚੱਲਦਾ ਚੱਲਦਾ 2017 ਤੱਕ ਇਸ ਮੁਕਾਮ ਤੇ ਪਹੁੰਚ ਜਾਂਦਾ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਲੰਬੀ ਤੋਂ ਚੋਣ ਲੜਦੇ ਨੇ ਜਾ ਕੇ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਭਗਵੰਤ ਮਾਨ ਤੇ ਰਵਨੀਤ ਸਿੰਘ ਬਿੱਟੂ ਸੁਖਵੀਰ ਸਿੰਘ ਬਾਦਲ ਨੂੰ ਜਲਾਲਾਬਾਦ ਹਲਕੇ ਤੋਂ ਲਲਕਾਰਦੇ ਨੇ ਸੁਖਵੀਰ ਸਿੰਘ ਬਾਦਲ ਦੋਨਾਂ ਨੂੰ ਹਰਾ ਦਿੰਦੇ ਨੇ ਭਗਵੰਤ ਸਿੰਘ ਮਾਨ ਨੂੰ ਤੇ ਰਵਨੀਤ ਬਿੱਟੂ ਨੂੰ ਤੇ ਪ੍ਰਕਾਸ਼ ਸਿੰਘ ਬਾਦਲ ਹਰਾ ਦਿੰਦੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਲੋ ਸਰਕਾਰ ਭਾਵੇਂ ਕਾਂਗਰਸ ਦੀ ਬਣ ਜਾਂਦੀ ਹੈ ਕਿਉਂਕਿ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਪਟਿਆਲਾ ਸ਼ਹਿਰ ਤੋਂ ਵੀ ਚੋਣ ਲੜੀ ਸੀ ਇਸ ਲਈ ਉਹ ਚੀਫ ਮਿਨਿਸਟਰ ਬਣ ਜਾਂਦੇ ਚੀਫ ਮਿਨਿਸਟਰ ਬਣਨ ਚ ਕੋਈ ਅੜਿੱਕਾ ਨਹੀਂ ਪੈਂਦਾ ਤੇ ਸੱਤਾ ਦੇ ਗਲਿਆਰਿਆਂ ਦੇ ਵਿੱਚ ਇਹ ਵੀ ਚਰਚਾ ਚੱਲੀ ਸੀ ਕਿ ਕੀ ਰਵਨੀਤ ਸਿੰਘ ਬਿੱਟੂ ਅਤੇ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨੂੰ ਜਿਤਾਉਣ ਵਾਸਤੇ ਹੀ ਤਾਂ ਨਹੀਂ ਸੀ ਗਏ ਇਹ ਭਾਰੀ ਚਰਚਾ ਜਿਹੜੀ ਹੈ ਉਸ ਵੇਲੇ ਚੱਲਦੀ ਰਹੀ ਪਰ ਇਹ ਟਕਰਾਅ ਦਾ ਜਿਹੜਾ ਦੌਰ ਹੈ ਉਹ ਖਤਮ ਨਹੀਂ ਹੋਇਆ ਟਕਰਾਅ ਦੇ ਦੌਰ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਿਹੜੀਆਂ ਪਾਰਟੀਆਂ ਨੇ ਉਹ ਆਪਣੇ ਆਪ ਨੂੰ ਐਜ ਤੇ ਲਿਜਾਣ ਲਈ ਮੁਕਾਬਲੇ ਦੇ ਵਿੱਚ ਲਿਜਾਣ ਲਈ ਉਹ ਇੱਕ ਤਰ੍ਹਾਂ ਨਾਲ ਇਹ ਪ੍ਰੋਜੈਕਟ ਕਰਦੀਆਂ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਪਾਉਣ ਦੇ ਵੀ ਕੋਸ਼ਿਸ਼ ਕਰਦੀਆਂ ਨੇ ਕਿ ਅਸੀਂ ਲਲਕਾਰ ਸਕਦੇ ਹਾਂ ਵੱਡੇ ਤੋਂ ਵੱਡੇ ਲੀਡਰ ਨੂੰ ਸਾਡੇ ਹੀ ਲੀਡਰ ਦੇ ਵਿੱਚ ਯੁਰਤ ਹੈ ਸਾਡੇ ਹੀ ਲੀਡਰ ਦੇ ਵਿੱਚ ਇੰਨੀ ਤਾਕਤ ਹੈ ਕਿ ਇਹ ਵੱਡੇ ਤੋਂ ਵੱਡੇ ਲੀਡਰ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ ਜਿਵੇਂ ਕਿਸੇ ਵੇਲੇ 2014 ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਇਲੈਕਸ਼ਨ ਲੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਜਾ ਕੇ ਬਨਾਰਸ ਤੋਂ ਲੜੀ ਸੀ ਇੱਦਾਂ ਅਸੀਂ ਦੇਖਦੇ ਹਾਂਗੇ ਤੇ ਪੰਜਾਬ ਦੇ ਵਿੱਚ ਜਿਹੜਾ ਪਿਛਲੀ ਇਲੈਕਸ਼ਨ ਸੀ 2022 ਦੀ ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਚੋਣ ਲੜਾਈ ਸੀ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਤੇ ਦੋਨੇ ਧੜਮ ਨੇੜੇ ਜੜ ਗਏ ਸੀ ਦੋਨੇ ਹੀ ਹਾਰ ਗਏ ਸੀ ਨਮੋਸ਼ੀ ਭਰੀ ਹਾਰ ਦਾ ਜਿਹੜਾ ਦੋਨਾਂ ਨੂੰ ਸਾਹਮਣਾ ਕਰਨਾ ਪਿਆ ਸੀ ਤਾਂ ਇਸ ਵੇਲੇ ਜਿਹੜਾ ਹੁਣ ਜਿਹੜੀਆਂ ਇਲੈਕਸ਼ਨ ਆ ਰਹੀਆਂ ਨੇ ਇਹ ਫਿਰ ਹੁਣ ਲਲਕਾਰਨ ਵਾਲੀਆਂ ਇਲੈਕਸ਼ਨਾਂ ਨੇਗੀਆਂ ਕਿਉਂਕਿ ਇਸ ਵੇਲੇ ਚੀਫ ਮਿਨਿਸਟਰ ਭਗਵੰਤ ਮਾਨ ਹੈ ਤੇ ਦੂਜੇ ਪਾਸੇ ਅਲੱਗ ਅਲੱਗ ਦਾਅਵੇਦਾਰ ਨੇ ਚਾਹੇ ਕਾਂਗਰਸ ਵੱਲੋਂ ਸਰਦਾਰ ਪ੍ਰਗਟ ਸਿੰਘ ਹੋਣ ਚਾਹੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਹੋਣ ਵਾਰਸ ਪੰਜਾਬ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਹੋਣ ਤੇ ਭਗਵੰਤ ਮਾਨ ਜਿਹੜੇ ਹੈ ਆਮ ਆਦਮੀ ਪਾਰਟੀ ਵੱਲੋਂ ਹੁਣ ਮੁੱਖ ਮੰਤਰੀਆਂ ਨੂੰ ਕੌਣ ਕੌਣ ਲਲਕਾਰੂਗਾ ਸੰਭਾਵੀ ਮੁੱਖ ਮੰਤਰੀਆਂ ਨੂੰ ਇਹ ਇੱਕ ਚਰਚਾ ਦਾ ਵਿਸ਼ਾ ਇਹ ਬਣਿਆ ਹੋਇਆਗਾ ਤੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੱਲੋਂ ਇਹ ਖਬਰਾਂ ਆ ਰਹੀਆਂ ਨੇ ਕਿ ਅੰਮ੍ਰਿਤਪਾਲ ਸਿੰਘ ਨੂੰ ਦੋਨਾਂ ਕੈਂਡੀਡੇਟਸ ਦੇ ਮੁਕਾਬਲੇ ਜਿਹੜੀ ਹੈ ਚੋਣ ਲੜਾਈ ਜਾ ਸਕਦੀ ਹੈ ਇੱਕ ਬੰਦਾ ਦੋ ਹਲਕਿਆਂ ਤੋਂ ਚੋਣ ਲੜ ਸਕਦਾ ਜਿਵੇਂ ਅਸੀਂ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਦੀ ਉਦਾਹਰਣ ਦਿੱਤੀ ਕਿ ਇੱਕ ਹਲਕੇ ਤੋਂ ਉਹ ਹਾਰ ਗਏ ਦੋਨਾਂ ਹਲਕਿਆਂ ਤੋਂ ਵੀ ਕੋਈ ਜਿੱਤ ਸਕਦਾ ਹੈ ਤਾਂ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਉਹਦੇ ਬਾਰੇ ਇਹ ਇੱਕ ਪ੍ਰਭਾਵ ਪੈ ਰਿਹਾ ਹੈ ਕਿ ਜਿਹੜਾ ਪੰਜਾਬ ਦਾ ਯੂਥ ਹੈ ਉਹਨਾਂ ਵੱਲ ਟਿਲਟ ਹੋ ਰਿਹਾ ਹੈ ਹੋ ਸਕਦਾ ਹੈ ਉਹ ਮਾਲਵੇ ਦੇ ਵਿੱਚ ਆਪਣਾ ਬੇਸ ਵਧਾਉਣ ਲਈ ਕਿਉਂਕਿ ਦੋਨੇ ਨੇਤਾ ਭਗਵੰਤ ਮਾਨ ਵੀ ਤੇ ਸੁਖਵੀਰ ਸਿੰਘ ਬਾਦਲ ਵੀ

ਉਹਨਾਂ ਨੇ ਮਾਲਵੇ ਤੋਂ ਹੀ ਚੋਣ ਲੜਨੀ ਹੈ। ਸੁਖਬੀਰ ਸਿੰਘ ਬਾਦਲ ਬਾਰੇ ਕਿਆਸ ਰਾਈਆਂ ਨੇ ਕਿ ਉਹ ਗਿੱਦੜਬਾਹਾ ਜਾਂ ਲੰਬੀ ਤੋਂ ਚੋਣ ਲੜ ਸਕਦੇ ਨੇ। ਤੇ ਇਸੇ ਤਰ੍ਹਾਂ ਭਗਵੰਤ ਮਾਨ ਦਾ ਜਿਹੜਾ ਇਸ ਵੇਲੇ ਹਲਕਾ ਹੈ ਉਹ ਧੂਰੀ ਹੈ। ਹੋਰ ਹਲਕਿਆਂ ਬਾਰੇ ਅਫਵਾਹਾਂ ਤਾਂ ਚੱਲ ਰਹੀਆਂ ਨੇ, ਪਰ ਲੱਗਦਾ ਨਹੀਂ ਕਿ ਧੂਰੀ ਹਲਕਾ ਬਦਲਣਗੇ। ਜੇਕਰ ਅਸਟੈਬਲਿਸ਼ਡ ਲੀਡਰ ਆਪਣਾ ਜੱਦੀ ਪੁਸ਼ਤੀ ਹਲਕਾ ਬਦਲ ਦੇਵੇ ਤਾਂ ਉਹਦੇ ਬਾਰੇ ਫਿਰ ਇੱਕ ਤਰ੍ਹਾਂ ਨਾਲ ਵਿਰੋਧੀਆਂ ਦੇ ਹੱਥ ਇੱਕ ਹਥਿਆਰ ਆ ਜਾਂਦਾ ਕਿ ਆਪਣਾ ਹਲਕਾ ਛੱਡ ਕੇ ਭੱਜ ਗਿਆ। ਹਾਲਾਂਕਿ ਦੋ ਹਲਕਿਆਂ ਤੋਂ ਚੋਣ ਲੜੀ ਜਾ ਸਕਦੀ ਹੈ, ਪਰ ਜੇ ਆਪਣਾ ਹਲਕਾ ਛੱਡ ਕੇ ਬੰਦਾ ਦੂਸਰੇ ਹਲਕੇ ਚਲਾ ਜਾਵੇ ਤਾਂ ਇਹ ਐਲੀਗੇਸ਼ਨ ਲਾਉਣੇ ਜਿਹੜੇ ਆ ਵਿਰੋਧੀਆਂ ਨੂੰ ਬੜੇ ਸੌਖੇ ਹੋ ਜਾਂਦੇ ਨੇਗੇ। ਤੇ ਅੰਮ੍ਰਿਤਪਾਲ ਸਿੰਘ ਧੂਰੀ ਗਿੱਦੜਬਾਹਾ ਜਾਂ ਲੰਬੀ ਦੇ ਵਿੱਚ ਆ ਕੇ ਕੀ ਇਹਨਾਂ ਦੋਨਾਂ ਨੂੰ ਘੇਰ ਸਕਣਗੇ? ਇੱਕ ਇਹ ਵੀ ਸਟ੍ਰੈਟਜੀ ਹੁੰਦੀ ਹੈ ਰਾਜਨੀਤਿਕ ਪਾਰਟੀਆਂ ਦੀ ਕਿ ਉਸ ਆਗੂ ਨੂੰ ਉਸੇ ਦੇ ਹਲਕੇ ਦੇ ਵਿੱਚ ਘੇਰ ਕੇ ਰੱਖ ਲਓ, ਉਹ ਦੂਜੇ ਹਲਕਿਆਂ ਦੇ ਵਿੱਚ ਕੈਂਪੇਨ ਨਾ ਕਰ ਸਕੇ, ਆਪਣੇ ਹੀ ਹਲਕੇ ਦੇ ਵਿੱਚ ਆਪਣੀ ਸੀਟ ਬਚਾਉਣ ਦੇ ਚੱਕਰ ਦੇ ਵਿੱਚ ਉੱਥੇ ਘਿਰ ਜਾਵੇ। ਕਿਸ ਤਰ੍ਹਾਂ ਦੇ ਹਾਲਾਤ ਹੋਣਗੇ, ਕਿਸ ਤਰ੍ਹਾਂ ਦੀ ਰਣਨੀਤੀ ਹੋਊਗੀ ਰਾਜਨੀਤਿਕ ਪਾਰਟੀਆਂ ਦੀ, ਇਹ ਵੀ ਦੇਖਣ ਵਾਲੀ ਹੋਊ, ਕਿਉਂਕਿ 2027 ਦੀਆਂ ਚੋਣਾਂ ਨੇ ਜਿਹੜੀਆਂ ਬੜੀਆਂ ਹੀ ਦਿਲਚਸਪ ਹੋਣਗੀਆਂ। ਇੱਕ ਪਾਸੇ ਭਾਰਤੀ ਜਨਤਾ ਪਾਰਟੀ, ਇੱਕ ਪਾਸੇ ਅਕਾਲੀ ਦਲ ਦੇ ਤਿੰਨ ਚਾਰ ਧੜੇ, ਇੱਕ ਪਾਸੇ ਆਮ ਆਦਮੀ ਪਾਰਟੀ ਤੇ ਇੱਕ ਪਾਸੇ ਕਾਂਗਰਸ। ਇਹ ਇੱਕ ਵੱਖ ਵੱਖ ਧਿਰਾਂ ਨੇ ਜਿਹੜੀਆਂ ਸਿਆਸੀ ਤਰ੍ਹਾਂ ਮੈਦਾਨ ਦੇ ਵਿੱਚ ਆਪੋ ਆਪਣੀ ਜ਼ੋਰ ਅਜਮਾਈ ਕਰਨਗੀਆਂ। ਦੋਸਤੋ, ਇਹਦੇ ਨਾਲ ਹੀ ਪੰਜਾਬ ਪੁਲਿਸ ਦੇ ਮੁਅੱਤਲ ਸ਼ੁਦਾ DIG ਜਿਹੜੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਨੇਗੇ ਹਰਚਰਨ ਸਿੰਘ ਭੁੱਲਰ ਅਤੇ ਉਹਨਾਂ ਦੇ ਨਾਲ ਹੀ ਗ੍ਰਿਫ਼ਤਾਰ ਕੀਤੇ ਕ੍ਰਿਸ਼ਾਨੂ ਸ਼ਾਰਦਾ ਨੂੰ ਅੱਜ ਚੰਡੀਗੜ੍ਹ ਦੀ ਵਿਸ਼ੇਸ਼ CBI ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅੱਜ ਪਹਿਲੀ ਵਾਰੀ ਕ੍ਰਿਸ਼ਾਨੂ ਸ਼ਾਰਦਾ ਨੇ ਮੀਡੀਆ ਦੇ ਸਾਹਮਣੇ ਮੂੰਹ ਖੋਲਿਆ, ਚੁੱਪ ਤੋੜੀ। ਪੁਲਿਸ ਜਿਵੇਂ ਉਹਨੂੰ ਹੱਥਕੜੀ ਲਾ ਕੇ ਜਾਂ ਹੱਥ ਫੜ ਕੇ ਖਿੱਚੀ ਤੁਰੀ ਜਾਂਦੀ ਸੀ, ਭੱਜੀ ਤੁਰੀ ਜਾਂਦੀ ਸੀ, ਫਿਰ ਉਹਨੇ ਮੂੰਹ ਥੋੜਾ ਜਿਹਾ ਪਿੱਛੇ ਨੂੰ ਕਰਕੇ ਇਹਨਾਂ ਕਿਹਾ ਵੀ ਜੀ ਇਲੈਕਸ਼ਨ ਨੇੜੇ ਆ, ਸਾਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ। ਜਿਵੇਂ ਚਾਵਲਾ ਜੀ ਨੇ ਕਿਹਾ ਸੀ ਮੈਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈਗਾ, ਉਵੇਂ ਉਹਨਾਂ ਨੇ ਵੀ ਕਿਹਾ ਬਿਲਕੁਲ ਸਾਡੇ ਤੇ ਦੋਸ਼ ਜਿਹੜੇ ਝੂਠੇ ਨੇਗੇ। ਹਾਲਾਂਕਿ ਹਰਚਰਨ ਸਿੰਘ ਭੁੱਲਰ ਉਹਦਾ 5 ਲੱਖ ਰੁਪਏ ਰਿਸ਼ਵਤ ਲੈਂਦੇ ਰੰਗੀ ਹੱਥੀ ਫੜਿਆ, ਤੇ ਜਿਹੜਾ ਆਕਾਸ਼ ਬੱਤਾ ਸੀ ਉਹਨੇ ਬਿਆਨ ਬੂਨ ਵੀ ਜਿਹੜੇ ਠੋਕ ਕੇ ਦੇ ਦਿੱਤੇ ਨੇ। ਹੁਣ ED ਨੇ ਜਿਹੜੀ ਹੈ ਇਸ ਤੋਂ ਪਹਿਲਾਂ ਕ੍ਰਿਸ਼ਾਨੂ ਸ਼ਾਰਦਾ ਦੀ ਗ੍ਰਿਫ਼ਤਾਰੀ ਪਾਈ ਸੀ ਤੇ ਹੁਣ ਕਹਿੰਦੇ ਹਰਚਰਨ ਸਿੰਘ ਭੁੱਲਰ ਦੀ ਵੀ ਸ਼ਾਇਦ ਅੱਜ ਗ੍ਰਿਫ਼ਤਾਰੀ ਜਿਹੜੀ ਹੈ ਪਾ ਲਈ ਗਈ ਹੈ। ਇਹਦਾ ਮਤਲਬ ED ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਤਫਤੀਸ਼ ਨੂੰ ਜਿਹੜਾ ਹੈ ਉਹ ਅੱਗੇ ਵਧਾਊਗੀ। ਦੇਖਦੇ ਹਾਂ ਇਹ ਮਾਮਲਾ ਵੀ ਕਿੱਧਰ ਨੂੰ ਜਾਂਦਾ, ਕਿ ED ਇਹਨਾਂ ਦੋਨਾਂ ਦੇ ਜ਼ਰੀਏ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਵੜਨ ਦਾ ਰਾਹ ਤਲਾਸ਼ ਰਹੀ ਹੈ। ਇਹ ਇੱਕ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਅੱਜ ਦੇ ਦਿਨ ਲਈ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸ਼ੁਕਰੀਆ, ਮਿਹਰਬਾਨੀ।